ਤਾਸੈ ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ।

ਅਸਿਕ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੀ ਅਸਤੁਜ

तम संकट सवटारे। जो कल कौ एक बार त्याय है, ताके काल निकट नह आए हैं।

ਹਾਥ ਉਭਾਰੋ ਹਮਰੇ ਸਭ ਬੈਰੀਅਨ ਸੰਗਾਰੋ, ਪ੍ਰਥਮ ਧਰੋਂ ਭਗਵਤ ਕੋ ਧਿਆਨ, ਬਹੁਰ ਕਰੋ ਕਵਿਤਾ ਬਿਦਨਾਨਾ, ਕਿਸ਼ਨ ਜਥਾ ਮਤ ਚਰਿਤ੍ਰ ਉਚਾਰੋ, ਚੂ ਕੋਏ

ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ।

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ। ਬੋਲੋ ਜੀ, ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ ਦੇਗ।

ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ੀਆ ਰਿਆਇਤ। ਦੇਗ ਤੇਗ ਫਤਿਹ।

ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮੇਰਾ ਬਖਸ਼ਿਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ। ਸਾਜਰੇ ਦੀਵਾਨ ਦੀ ਆਰੰਭਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਤੇਜ ਵੀਰ ਸਿੰਘ ਦੇ ਜਨਮ ਦਿਨ 'ਤੇ ਸ਼ੁਕਰਾਨਾ ਕਰਦੇ ਹਾਂ, ਪਰਿਵਾਰ ਵੱਲੋਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਗੁਰਚਾਨਣ ਸਿੰਘ ਗੁਰਲੀਨ ਪਾਹੁਲ, ਬੀਬੀ ਗੁਰਲੀਨ ਕੌਰ ਪਾਹੁਲਪ੍ਰੀਤ ਸਿੰਘ ਵੱਲੋਂ ਸ਼ੁਕਰਾਨਾ ਕਰਦਿਆਂ ਹੋਇਆਂ ਸੁੱਖ ਸ਼ਾਂਤੀ ਕਾਰੋਬਾਰ 'ਚ ਵਾਧੇ ਵਰਕਤ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਗੁਰਮੀਤ ਕੌਰ ਵੱਲੋਂ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਤਿ ਸਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ

ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਸਿਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਸੰਧਾ ਦਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਵਿੱਤਰ ਹੁਕਮ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾ ਹੁਣ ਜਾ ਰਹੀ।

ਸਾਰੀ ਸੰਗਤ ਜੀ ਬਹੁਤ ਪਿਆਰ ਵਿੱਚ ਸਾਹਿਬਾਂ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਹੋ। ਆਓ ਪ੍ਰਥਮ ਸਾਰੀ ਸੰਗਤ ਰਲ ਮਿਲ ਕਰਕੇ ਕਲਗੀਧਰ ਪਾਤਸ਼ਾਹ ਗਰੀਬ ਨਿਵਾਸ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ, ਰਸਨਾ ਦੁਆਰੇ ਸਾਰੇ ਆਖੋ ਜੀ ਵਾਹਿਗੁਰੂ ਜੀ।

ਗ੍ਰੰਥ ਸਾਹਿਬ ਜੀ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ

ਕੇ ਰਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਬਿਤਾਉਣ ਦਾ ਯਤਨ ਕੀਤਾ, ਗੁਰੂ ਕੀ ਕਿਰਪਾ ਹੈ। ਨਹੀਂ ਤਾਂ ਕਈ ਵਾਰ ਬੰਦਾ ਖਾਲੀ ਵੀ ਹੁੰਦਾ, ਕੋਈ ਰਝੇਵਾਂ ਵੀ ਨਹੀਂ ਹੁੰਦਾ, ਬਿਲਕੁਲ ਖਾਲੀ ਹੁੰਦਾ ਹੈ, ਗੁਰਦੁਆਰਾ ਸਾਹਿਬ ਆਉਣ ਦਾ ਹਾਂਜੀ ਸਬਾਬੀ ਨਹੀਂ ਬਣਦਾ, ਤਿਆਰ ਹੋਇਆ ਰਹਿ ਜਾਂਦਾ ਜੇ ਕਈ ਵਾਰ। ਮੀਤ ਸੱਜਣ ਸਭ ਜਾਮ, ਬਹਾਨਾ ਕੀ ਬਣ ਜਾਂਦਾ, ਬੰਦਾ ਗੁਰਦੁਆਰੇ ਨੂੰ ਤੁਰਨ ਲੱਗਦਾ ਹੈ ਅਤੇ ਉਹਨਾਂ ਚਿਰ ਨੂੰ ਕੋਈ ਤੁਹਾਡਾ ਸੱਜਣ ਮਿੱਤਰ ਆ ਜਾਂਦਾ ਹੈ, ਕਹਿੰਦੇ ਚਲੋ ਜੀ ਗੁਰਦੁਆਰੇ ਕੀ ਕਰਨਾ, ਇੱਥੇ ਵੀ ਤਾਂ ਭਾਈ ਸਾਹਿਬ ਜੀ ਦੀ ਕਥਾ ਲੜੀ ਵਾਰ ਸੁਣੀ ਜਾ ਰਹੇ ਹਾਂ। ਤਾਂ ਮਹਾਰਾਜ ਕਹਿੰਦੇ ਉਹ ਮਿੱਤਰ ਨਾ ਸਮਝੋ ਜਿਨ੍ਹਾਂ ਨੇ ਗੁਰਦੁਆਰੇ ਤੋਂ ਰੱਖ ਲਿਆ, ਉਹ ਕੀ ਨੇ? ਮੀਤ ਸੱਜਣ ਸਭ ਜਾਮ, ਉਹ ਤਾਂ ਜੰਮ ਆ ਗਏ ਨੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਤੋਂ ਤੋੜ ਦਿੱਤਾ, ਜਿਨ੍ਹਾਂ ਨੇ ਵਾਂਝਾ ਕਰ ਦਿੱਤਾ, ਮਿੱਤਰ ਥੋੜ੍ਹੀ ਨੇ। ਮੀਤ ਸੱਜਣ ਸਭ, ਉਹ ਤਾਂ ਜੰਮ ਬਣ ਗਏ ਨੇ ਜਿਨ੍ਹਾਂ ਨੇ ਗੁਰੂ ਸੰਗਤ ਤੋਂ ਰੱਖ ਲਿਆ। ਗੁਰੂ ਸੰਗਤ ਵਿੱਚ ਆ ਕੇ ਅੰਮ੍ਰਿਤ ਬਾਣੀ ਸਰਵਣ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ। ਵੱਡਿਆਂ ਭਾਗਾਂ ਤੋਂ ਬਿਨਾਂ ਗੁਰੂ ਕੀ ਸੰਗਤ ਦੀਆਂ ਮੌਲਿਕ ਘੜੀਆਂ ਕਦੇ ਵੀ ਪ੍ਰਾਪਤ ਨਹੀਂ ਹੁੰਦੀਆਂ। ਸਾਧ ਸੰਗਤ ਭੈ ਭਾਏ, ਅਦਬ ਸਤਿਕਾਰ ਤੇ ਗੁਰੂ ਦੀ ਪ੍ਰਾਪਤੀ ਹੈ। ਨਿੱਜ ਘਰ, ਸਹਿਜ ਘਰ ਦੀ ਪ੍ਰਾਪਤੀ ਸੰਗਤ ਵਿੱਚ ਆਉਂਦੀ ਹੈ। ਨਿੱਜ ਘਰ ਪਾਇਆ, ਚਰਨ ਕਮਲ ਪਤੀ ਆਏ ਭੌਰ ਲੋਭਾਇਆ। ਜਿਵੇਂ ਇੱਕ ਭੌਰਾ ਕਮਲ ਦੇ ਫੁੱਲ ਤੇ ਆਨੰਦ ਮਾਣਦਾ, ਤੇਵੇਂ ਗੁਰੂ ਦਾ ਸਿੱਖ ਗੁਰੂ ਦੀ ਸੰਗਤ ਵਿੱਚ ਆ ਕੇ ਨਾਮ ਪ੍ਰਾਪਤ ਕਰਕੇ ਆਨੰਦ ਮਾਣਦਾ ਹੈ। ਚਰਨ ਕਮਲ ਪਤੀ ਆਏ ਭੌਰ ਲੋਭਾਇਆ, ਸੁੱਖ ਸੰਪਟ ਪਰਚਾਏ ਅੰਮਿਓ ਪੀਆਇਆ। ਇੱਥੇ ਅੰਮ੍ਰਿਤ ਰਸ ਮਿਲਦਾ ਹੈ। ਧੰਨ ਜਨੇਂਦੀ ਮਾਓ, ਧੰਨ ਜਨੇਂਦੀ ਜਨਣ ਵਾਲੀ ਮਾਂ ਬਾਪ, ਧੰਤਾ ਦੇ ਯੋਗ ਨੇ ਜਨੇ ਬੈਠੇ ਹੋ, ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਦੇ ਹੋ। ਧੰਨ ਜਨੇਂਦੀ ਮਾਓ, ਸਹਿਲ ਆਇਆ ਤੇ ਜਿਹਦਾ ਆ ਕੇ ਸੰਸਾਰ ਵਿੱਚ ਗੁਰੂ ਨਾਲ ਸੰਬੰਧ ਬਣ ਗਿਆ, ਜੀਵਨ ਸੁੱਖਾਂ ਵਿੱਚ ਲੰਘ ਗਿਆ। ਗੁਰੂ ਕੀ ਕਿਰਪਾ ਹੈ। ਪਿਆਰ ਵਿੱਚ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਜੀ, ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਗੁਰੂ ਸਵਾਰੀ ਸੰਗਤ ਜੀ, ਅੱਜ ਦੇ ਅੰਮ੍ਰਿਤ ਵਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 431 ਤੇ ਬਿਲਕੁਲ ਉੱਪਰ ਸ਼ਬਦ ਸੁਭਾਇਮਾਨ ਹੈ। ਪੰਚਮ ਗੁਰਦੇਵ ਮਹਾਰਾਜ

ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੋਲ ਬੜੇ ਪਿਆਰੇ ਨੇ, ਮੇਰੇ ਧਿਆਨ ਦਿਓ, ਮੇਰੇ ਮਨ ਹਰ ਸਿਉ ਲਾਗੀ ਪ੍ਰੀਤ। ਪ੍ਰੀਤ ਕੀ ਹੈ? ਪ੍ਰੇਮ ਲਾਗਿਆ। ਕਿਹੋ ਜਿਹਾ ਲਾਗੀ ਪ੍ਰੀਤੀ? ਮੂੰਹ ਲਾਲਣ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ, ਜਾ ਕਾ ਮੀਤ ਸਾਜਣ ਹੈ ਸਮੀਆਂ, ਤਿਸ ਜਨ ਕਾਉ ਕਹੋ ਕਾ ਕੀ ਕਮੀਆਂ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਵੱਡ ਭਾਗੀ। ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਈ। ਜਿਨ੍ਹਾਂ ਦੀ ਪ੍ਰੀਤੀ ਬਣ ਗਈ ਹੈ, ਗਰੀਬ ਨਿਵਾਸ ਜੀ ਕਹਿੰਦੇ ਜੀਵਨ ਵਿੱਚ ਸੁੱਖ ਮਿਲ ਜਾਂਦਾ ਹੈ, ਤੇ ਨਾਲ ਦੀ ਨਾਲ ਸਾਹਿਬਾਂ ਨੇ ਕਹਿ ਦਿੱਤਾ ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਈ। ਕਹਿੰਦੇ ਕਈ ਦੁੱਖ ਨਹੀਂ ਆ ਕੇ ਲੱਗਦਾ, ਦੁੱਖ ਖਤਮ ਹੋ ਜਾਂਦੇ ਨੇ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਰੀਦਾ ਜੋਬਣ ਜਾਂਦੇ ਨਾ ਡਰਾਂ, ਜਵਾਨੀ ਚਲੀ ਜਾਵੇ ਤੇ ਚਲੀ ਜਾਵੇ, ਪਰ ਸਾਹਿਬਾਂ ਨਾਲੋਂ ਪ੍ਰੀਤੀ ਨਾ ਜਾਵੇ। ਪ੍ਰੀਤੀ ਤੋਂ ਬਿਨਾਂ ਤੇ ਜਵਾਨੀਆਂ ਗਰਕ ਹੋ ਜਾਂਦੀਆਂ ਨੇ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜੋਬਣ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ ਫਰੀਦਾ, ਕਿੱਤੀ ਜੋਬਣ ਪ੍ਰੀਤ ਬਿਣ ਸੁੱਕ ਗਏ ਘੁੰਮ ਲਾਏ। ਕਿੰਨੀਆਂ ਜਵਾਨੀਆਂ ਖਤਮ ਹੋ ਜਾਂਦੀਆਂ ਜਿਨ੍ਹਾਂ ਦਾ ਗੁਰੂ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਗੁਰੂ ਨਾਲ ਪ੍ਰੀਤੀ ਬਣਾ, ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗੱਲੇ ਸੁਣ ਬਿਣਤੀ ਮੇਰੀ, ਹੋ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋ ਕਉ ਕਾਹੇ ਕਉ ਮਾਰੇ, ਜੋ ਤਨ ਚੀਰ ਹੈ ਅੰਗ ਨ ਮੋਰੋ, ਪਿੰਡ ਪੜੈ ਤੋ ਵਾਹਿਗੁਰੂ ਵਾਹਿਗੁਰੂ। ਪਿੰਡ ਪਿੰਡ ਸਰੀਰ ਚਲਾ ਜਾਵੇ ਚਲਾ ਜਾਵੇ, ਪਿੰਡ ਪੜੈ ਤੋ ਪ੍ਰੀਤ ਨਾ ਤੋਰੋ। ਵਾਕਿਆ ਹੀ ਪ੍ਰੀਤੀ ਨੀ ਤੋੜੀ, ਸਰੀਰ ਚਲਾ ਗਿਆ, ਉਬਲਦੀ ਦੇਗ ਵਿੱਚ ਬਾਲੇ ਗਏ ਨੇ ਸਿੱਖ, ਆਰਿਆਂ ਥੱਲੇ ਚੀਰੇ ਗਏ ਨੇ, ਪਰ ਪ੍ਰੀਤੀ ਨਹੀਂ ਜਾਣ ਦਿੱਤੀ। ਪਿੰਡ ਪੜੈ ਤੋ ਪ੍ਰੀਤ ਨਾ ਤੋਰੋ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮ ਸੋ ਕੰਤ ਨਾਰ ਹਮ ਸੋਈ। ਕਿਹੋ ਜਿਹੀ ਪ੍ਰੀਤੀ ਬਣ ਗਈ ਹੈ? ਜਿਵੇਂ ਪਤੀ ਪਤਨੀ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਤੇਵੇਂ ਜੀਵ ਰੂਪ ਇਸਤਰੀ ਦਾ ਗੁਰੂ ਨਾਲ ਇਹੋ ਜਿਹਾ ਪ੍ਰੇਮ ਬਣ ਜਾਂਦਾ, ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਪਿੰਡ ਪੜੈ ਤੋ ਪ੍ਰੀਤ ਨਾ ਤੋਰੋ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮ ਸੋ ਕੰਤ ਨਾਰ ਹਮ ਸੋਈ, ਕਹਿਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਕਹਿੰਦੇ ਸਰੀਰ ਨੂੰ ਅਨੇਕਾਂ ਕਸ਼ਟ ਆ ਜਾਣ, ਹਾਂਜੀ ਸਰੀਰ ਨੂੰ ਅਨੇਕਾਂ ਦੁੱਖ ਆ ਕੇ ਆ ਜਾਣ, ਪਰ ਗੁਰੂ ਦੇ ਸਿੱਖ ਦੀ ਗੁਰੂ ਨਾਲੋਂ ਪ੍ਰੀਤੀ ਕਦੇ ਵੀ ਨਹੀਂ ਟੁੱਟਦੀ। ਅਨੇਕਾਂ ਹੀ ਦੁੱਖ ਤਕਲੀਫਾਂ ਆ ਜਾਣ, ਸਿੱਖ ਦੀ ਪ੍ਰੀਤੀ ਨਹੀਂ ਜਾਂਦੀ। ਇੱਕ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਕਲਮ ਬੰਦ ਕੀਤਾ ਹੈ, ਕਹਿੰਦੇ ਅਗਨ ਜਰਤ, ਅਗਨ ਸਾੜ ਦੇਵੇ ਅੱਗ, ਅਗਨ ਜਰਤ ਜਲ ਬੂਢਤ, ਤੇ ਪਾਣੀ ਡੋਬਿਆ ਜਾਵੇ, ਪਾਣੀ ਡੋਬ ਦੇਵੇ ਅੱਗ ਦਾ ਥੋੜਾ ਜਿਹਾ ਕਿਤੇ ਸੇਕ ਲੱਗ ਜਾਵੇ, ਭੈਣਾ ਅੰਨ ਜਲ ਤਿਆਰ ਕਰਦੀਆਂ ਨੇ, ਕਿਧਰੇ ਤਵੀ ਤੇ ਉਂਗਲ ਲੱਗ ਜਾਵੇ ਤੇ ਸਾੜ ਪੈਂਦਾ ਇਹਦਾ, ਕਹਿੰਦੇ ਸਾੜ ਪੈਂਦਾ ਅੱਗ, ਸੇਕ ਲੱਗ ਗਿਆ, ਅੱਗ ਸਾੜ ਦੇਵੇ, ਪਾਣੀ ਡੋਬ ਦੇਵੇ, ਤੇ ਤੀਜਾ ਬੋਲ ਹੈ ਸਰਪ ਗਰਸ ਹੈ, ਸਰਪ ਗਰਸ ਹੈ, ਸੱਪ ਡੰਗ ਮਾਰ ਦੇਵੇ। ਇਹ ਦੁੱਖ ਸਹਾਰਨੇ ਸੌਖੇ ਨੇ, ਪਰ ਸਾਹਿਬਾ ਤੇਰੇ ਨਾਲੋਂ ਪ੍ਰੀਤੀ ਨਾ ਟੁੱਟੇ। ਧਿਆਨ ਦੇ ਕੇ ਬੋਲ ਸੁਣਿਓ, ਅਗਨ ਜ਼ਰਤ ਜਲ ਬੂਢਤ

ਬੇਲ ਬਾਲਹਾ ਕਰ ਹਰਾ ਜਿਉਂ ਕੁਰੰਕ ਨਿਸਨਾਦ ਬਾਲਹਾ ਤਿਉਂ ਮੇਰਾ ਮਨ ਰਾਮਈਆ। ਰੇਗਿਸਤਾਨ ਦੇ ਇਲਾਕੇ ਵਿੱਚ ਜਿਵੇਂ ਪਾਣੀ ਬੜਾ ਪਿਆਰਾ ਹੁੰਦਾ ਹੈ, ਜਿੱਥੇ ਪਾਣੀ ਦਾ ਪ੍ਰਬੰਧ ਹੀ ਕੋਈ ਨਹੀਂ ਹੈ, ਪਾਣੀ ਤੇ ਪਿਆਰਾ ਉੱਥੇ ਹੋਵੇਗਾ ਹੀ। ਜਿਵੇਂ ਊਠ ਬੋਤੇ ਨੂੰ ਵੇਲ ਬੜੀ ਪਿਆਰੀ ਲੱਗਦੀ ਹੈ ਕਿਉਂਕਿ ਉਹਦੀ ਧੋਣ ਉੱਚੀ ਹੁੰਦੀ ਹੈ, ਉਹਨੂੰ ਕੋਈ ਬਹੁਤੀ ਮੁਸ਼ਕਤ ਨਹੀਂ ਕਰਨੀ ਪੈਂਦੀ। ਮਾਰ ਵੜ ਜੈਸੇ ਨੀਰ ਬਾਲਾ, ਬੇਲ ਬਾਲਾ ਦਾ ਅਰਥ ਹੁੰਦਾ ਪਿਆਰਾ, ਬੇਲ ਬਾਲਾ ਕਰ ਹਲਾ ਜਿਉਂ ਕੁਰੰਕ ਹਿਰਣ। ਕੰਡੇ ਹੇੜੇ ਦਾ ਸ਼ਬਦ ਬੜਾ ਪਿਆਰਾ ਰਾਤ ਨੂੰ ਲੱਗਦਾ ਹੈ, ਤਿਉਂ ਤੇਵੇਂ ਨਾਮਦੇਵ ਜੀ ਕਹਿੰਦੇ ਮੈਨੂੰ ਰੱਬ ਦਾ ਨਾਮ ਪਿਆਰਾ ਲੱਗਦਾ ਹੈ, ਤੇਵੇਂ ਮੈਨੂੰ ਗੁਰੂ ਪਿਆਰਾ ਲੱਗਦਾ ਹੈ, ਤੇਰਾ ਨਾਮ ਰੂੜੋ ਹੇ ਮੇਰੇ ਪਿਆਰੇ ਜੀ, ਤੇਰਾ ਨਾਮ ਬੜਾ ਸੁੰਦਰ ਹੈ, ਤੇਰਾ ਰੂਪ ਰੂੜੋ, ਤੇਰਾ ਰੂਪ ਬੜਾ ਪਿਆਰਾ ਹੈ, ਰੰਗ ਬੜਾ ਪਿਆਰਾ ਹੈ, ਤਿਉਂ ਮੇਰੇ ਮਨ ਰਾਮਈਆ, ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ। ਜਿਉਂ ਧਰਨੀ ਕੋ ਇੰਦਰ ਬਾਲਹਾ, ਜਿਉਂ ਜਿਵੇਂ ਧਰਤੀ ਨੂੰ ਝੜੀ ਲੱਗੀ ਮੀਂਹ ਬੂੰਦਾ ਬੰਦੀ ਹੋਵੇ ਬੜੀ ਪਿਆਰੀ ਲੱਗਦੀ ਹੈ, ਜਿਉਂ ਧਰਨੀ ਕੋ ਇੰਦਰ ਬਾਲਹਾ ਕੁਸਮ। ਕੱਕੇ ਨੂੰ ਔਂਕੜ ਜੇ ਤੇ ਸੱਸਾ ਹੈ ਤੇ ਮੰਮਾ ਹੈ, ਮੈਂ ਕੱਲਾ ਕੱਲਾ ਅੱਖਰ ਤਾਂ ਦੱਸ ਦਿੰਦਾ ਵੀ ਸਮਝ ਅੱਖਰ ਦੀ ਬਿਲਕੁਲ ਆ ਜਾ। ਕੁਸਮ ਇੰਜ ਹੁੰਦਾ ਫੁੱਲ, ਫੁੱਲ ਨਾਲ ਭੋਰੇ ਦਾ ਪਿਆਰ ਹੈ। ਕੁਸਮ ਬਾਸ ਜੈਸੇ ਭਵਰਲਾ ਤੇਵੇਂ ਤਿਉਂ ਮੇਰਾ ਮਨ ਰਾਮਈਆ। ਫਿਰ ਗਰੀਬ ਨਿਵਾਸ ਜੀ ਕਹਿੰਦੇ ਚੱਕਵੀ ਕੋ ਜੈਸੇ ਸੂਰ ਬਾਲਹਾ, ਮਾਨ ਸਰੋਵਰ ਹੰਸੁਲਾ ਤਾਰੂਣੀ ਕੋ ਜੈਸੇ ਕੰਤ ਬਾਲਹਾ। ਪਤ ਬ੍ਰਤ ਵਾਲੀ ਧਰਮ ਵਾਲੀ ਭੈਣ ਨੂੰ ਜਿਵੇਂ ਪਤੀ ਪਿਆਰਾ, ਮਾਨ ਸਰੋਵਰ ਤੇ ਜਿਵੇਂ ਹੰਸ ਪਿਆਰ ਕਰਦਾ ਹੈ, ਚੱਕਵੀ ਨੂੰ ਜਿਵੇਂ ਸੂਰਜ ਪਿਆਰਾ ਲੱਗਦਾ ਹੈ, ਤਿਉਂ ਮੇਰੇ ਮਨ ਰਾਮਈਆ। ਬਾਰਿਕ ਕੋ ਜੈਸੇ ਖੀਰ ਬਾਲਹਾ, ਆ ਬੱਚਾ ਛੋਟਾ ਜਿਹਾ, ਉਹਨੂੰ ਕੋਈ ਚੀਜ਼ ਨਹੀਂ ਸ਼ੁਰੂ 'ਚ ਪਿਆਰੀ ਹੁੰਦੀ, ਜਦੋਂ ਜਨਮ ਲੈਂਦਾ ਹੈ ਮਾਂ ਦੀ ਗੋਦ ਵਿੱਚ ਹੈ, ਉਹਨੂੰ ਸਾਰਿਆਂ ਤੋਂ ਪਿਆਰਾ ਕੀ ਲੱਗਦਾ? ਮਾਂ ਦਾ ਦੁੱਧ। ਪਹਿਲੇ ਪਿਆਰ ਲੱਗਾ ਥਨ ਦੁੱਧ, ਆ ਬਚਨ ਆ ਗਏ ਨਾ ਸਾਹਿਬਾਂ ਦੇ, ਉਹਨੂੰ ਹੋਰ ਕੋਈ ਪਿਆਰਾ ਲੱਗਦਾ ਹੀ ਨਹੀਂ ਹੈ, ਉਹਨੂੰ ਕਿਸੇ ਦੀ ਕੋਈ ਪਛਾਣ ਨਹੀਂ ਹੈ, ਇਹ ਮੇਰੀ ਮਾਂ ਹੈ, ਮੇਰਾ ਬਾਪ ਹੈ। ਸਭ ਤੋਂ ਪਹਿਲਾਂ ਕੇਵਲ ਉਹਨੂੰ ਦੁੱਧ ਹੀ ਪਿਆਰਾ ਲੱਗਦਾ ਜੀ, ਉਹਦੇ ਅੰਦਰ ਦੀ ਖੁਰਾਕ ਹੈ। ਬਾਰਿਕ ਕੋ ਜੈਸੇ ਖੀਰ, ਖੀਰ ਮੀਨਜ ਦੁੱਧ, ਖੀਰ ਬਾਲਹਾ ਚਾਤ੍ਰਿਕ ਮੁਖ ਜੈਸੇ ਜਲ ਧਰਾ, ਤੇ ਜਿੰਨੇ ਮਰਜ਼ੀ ਸਮੁੰਦਰ ਭਰੇ ਹੋਣ ਪਾਣੀ, ਨੱਕੋ ਨੱਕ ਨਦੀਆਂ ਵਗਦੀਆਂ ਹੋਣ, ਪਰ ਜਿਹੜਾ ਪਪੀਆ ਬਬੀਆ ਉਹਨੂੰ ਉਹ ਨਹੀਂ ਪਿਆਰਾ ਲੱਗਦਾ, ਉਹਨੂੰ ਤਾਂ ਸਵਾਤੀ ਬੋਂਦ ਹੀ ਪਿਆਰੀ ਲੱਗਦੀ ਹੈ। ਚਾਤ੍ਰਿਕ ਮੁਖ ਜੈਸੇ ਜਲ ਧਰਾ, ਮਛਲੀ ਕੋ ਜੈਸੇ ਨੀਰ ਬਾਲਹਾ, ਤਿਉਂ ਮੇਰੇ ਮਨ ਰਾਮਈਆ। ਸਾਧਕ ਸਿੱਧ ਸਗਲ ਮੁਣ ਚਾਹੇ ਬਿਰਲੇ ਕਾਹੂ ਡੀਠਲਾ, ਸਗਲ ਭਾਵਣ ਤੇਰੋ ਨਾਮ ਬਾਲਹਾ, ਤਿਉਂ ਨਾਮੇ ਮਨ ਬੀ ਠੂਲਾ, ਤਿਉਂ ਮੇਰੇ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਲੱਗ ਗਿਆ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।

ਤੇ ਉਹਦੇ ਵਿੱਚ ਹੀ ਉਹਨਾਂ ਦੀ ਸਮਰਧਾ ਲੱਗ ਜਾਂਦਾ ਹੈ, ਇਕਾਗਰਤਾ ਬਣ ਜਾਂਦੀ ਹੈ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਆਏ ਨੇ, ਮੇਰੇ ਮਨ ਹਰ ਸਿਉਂ ਲਾਗੀ ਪ੍ਰੀਤ, ਮੇਰੇ ਅੰਦਰ ਪ੍ਰੀਤੀ ਲਾਗੀ। ਜਿਨ੍ਹਾਂ ਨੇ ਪ੍ਰੀਤੀ ਕੀਤੀ ਹੈ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ। ਰਾਜਾ ਸ਼ਿਵਨਾਵ ਜਿਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਯਾਦ ਕਰਦਾ ਹੈ, ਮਨਸੁਖ ਸ਼ਾਹ ਸੰਗਲਾ ਦੀਪ ਸ਼੍ਰੀ ਲੰਕਾ ਵਿੱਚ ਪੈਂਦਾ, ਗੁਰੂ ਨਾਨਕ ਮਹਾਰਾਜ ਤੋਂ ਪਾਵਨ ਉਪਦੇਸ਼ ਲੈ ਕੇ ਜਿਸ ਵੇਲੇ ਵਪਾਰ ਨੂੰ ਕਿਰਤ ਵਿਰਤ ਨੂੰ ਜਾਂਦਾ ਹੈ, ਅੰਮ੍ਰਿਤ ਵੇਲੇ ਦਾ ਸਮਾਂ ਹੈ, ਤਾਂ ਉਸ ਵੇਲੇ ਮਨਸੁਖ ਸ਼ਾਹ ਨੇ ਗੁਰੂ ਕੀ ਅੰਮ੍ਰਿਤ ਬਾਣੀ ਪੜ੍ਹੀ। ਇਹਦੇ ਅਹਿਲਕਾਰ ਗਏ, ਕਹਿੰਦੇ ਕੀ ਪੜ੍ਹਦਾ ਹੈ, ਕੈਦ ਕਰ ਲਿਆ। ਜਿਸ ਵੇਲੇ ਕੈਦ ਕੀਤਾ ਹੈ ਤਾਂ ਰਾਜਾ ਸ਼ਿਵਨਾਵ ਜਿਹੜਾ ਹੈ ਉਹ ਮੁਸੀਬਤ ਨਾਲ ਘਿਰਿਆ ਹੋਇਆ ਹੈ। ਜਦੋਂ ਬੰਦਾ ਮੁਸੀਬਤ ਵਿੱਚ ਘਿਰਿਆ ਹੋਵੇ ਤੇ ਅਨੇਕਾਂ ਅਨੇਕਾਂ ਤਰ੍ਹਾਂ ਦੇ ਹੋਰ ਬਾਹਰਲੇ ਪ੍ਰਬੰਧ ਕਰਦਾ ਕਿ ਮੇਰੀ ਚਿੰਤਾ ਦੂਰ ਹੋ ਜਾਵੇ। ਕਈ ਲੋਕ ਤਾਂ ਨਸ਼ਿਆਂ ਵੱਲੇ ਤੁਰ ਜਾਂਦੇ ਨੇ, ਕਈ ਹੋਰ ਪਾਸੇ ਹਾਵ ਭਾਵ ਵੱਲੇ ਤੁਰ ਜਾਂਦੇ ਨੇ। ਕਹਿੰਦੇ ਜਿਸ ਵੇਲੇ ਮਨਸੁਖ ਸ਼ਾਹ ਨੂੰ ਕੈਦ ਕੀਤਾ, ਰਾਜਾ ਚਿੰਤਾ ਵਿੱਚ ਹੈ, ਰਾਤ ਨੂੰ ਮਹਿਫਲ ਜੀ ਲੱਗੀ ਹੋਈ ਹੈ, ਤੇ ਕਹਿੰਦੇ ਜਿਸ ਵੇਲੇ ਸਭ ਸੌਣ ਦਾ ਯਤਨ ਕਰਦੇ ਨੇ, ਰਾਜੇ ਨੂੰ ਨੀਂਦ ਨਹੀਂ ਆਉਂਦੀ, ਤੇ ਮਨਸੁਖ ਸ਼ਾਹ ਨੇ ਗੁਰੂ ਕੀ ਅੰਮ੍ਰਿਤ ਬਾਣੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ, ਆਦਿ ਸੱਚ ਜੁਗਾਦ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨਾ ਹੋਵੇ, ਗੁਰੂ ਕੀ ਅੰਮ੍ਰਿਤ ਬਾਣੀ ਪੜ੍ਹਦਾ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਬੋਲ ਇਹ ਵੀ ਪੜ੍ਹੇ ਨੇ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਰਾਜੇ ਦੇ ਕੰਨਾਂ 'ਚ ਆਵਾਜ਼ ਪਈ, ਕਹਿਣ ਲੱਗਾ ਕਿੱਥੋਂ ਆਵਾਜ਼ ਮਿੱਠੀ ਮਿੱਠੀ ਆਈ ਹੈ, ਮੈਂ ਤੇ ਸੋਚਦਾ ਸੀ ਵੀ ਜਿਹੜਾ ਹਾਵ ਭਾਵ ਚੱਲ ਰਿਹਾ ਹੈ, ਆਹ ਮਹਿਫਲਾਂ ਚੱਲ ਰਹੀਆਂ ਨੇ, ਇਹਦੇ ਵਿੱਚ ਹੀ ਆਨੰਦ ਹੋਵੇਗਾ, ਆਵਾਜ਼ ਕਿੱਥੋਂ ਆਉਂਦੀ ਹੈ। ਜਿਸ ਨੇ ਮੇਰੇ ਅੰਦਰ ਸ਼ਾਂਤੀ ਦੇ ਦਿੱਤੀ ਹੈ, ਸ਼ਾਂਤੀ ਅਹਿਲਕਾਰਾਂ ਨੇ ਕਿਹਾ ਜਿਹੜਾ ਅੱਜ ਸਿੱਖ ਕੈਦ ਕੀਤਾ ਜੀ, ਕਹਿਣ ਲੱਗਾ ਛੱਡੋ ਇਹਨੂੰ, ਬਾਹਰ ਛੱਡਿਆ ਕੀ ਪੜ੍ਹਦਾ ਹੈ, ਗੁਰੂ ਨਾਨਕ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਹੈ, ਪਹਿਲੀ ਨਿਰੰਕਾਰੀ ਜੋਤ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰੇ ਰਹਿੰਦੇ ਨੇ, ਮੈਂ ਉਹਨਾਂ ਤੋਂ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਕੀਤੀ ਹੈ। ਉਸ ਵੇਲੇ ਗੁਰੂ ਸਵਾਰੀ ਸੰਗਤ ਜੀ ਮਨਸੁਖ ਸ਼ਾਹ ਨੇ ਗੱਜ ਕੇ ਆਖੋ ਸਤਨਾਮ ਸ਼੍ਰੀ, ਸਾਨੂੰ ਕੋਈ ਸਿੱਖ ਇਹੋ ਜਿਹਾ ਮਿਲ ਜਾਵੇ, ਪਖੰਡੀ ਤੇ ਦੰਭੀ ਨਾ ਹੋਵੇ, ਲਾਲਚੀ ਨਾ ਹੋਵੇ ਆਪਣੇ ਵਾਸਤੇ, ਰੱਬ ਦੀ ਪਿਆਰ ਵਾਲੀ ਬਖਸ਼ੀ ਹੋਈ ਰੂਹ ਮਿਲ ਜਾਵੇ, ਕਿਹਦੇ ਵਰਗੀ ਮਨਸੁਖ ਸ਼ਾਹ ਵਰਗਾ ਸਿੱਖ ਮਿਲ ਜਾਵੇ, ਜਿਹਨੇ ਜੀਵਨ ਹੀ ਬਦਲਾ ਦਿੱਤਾ। ਸਿੱਖ ਦਾ ਜੀਵਨ ਇਹੋ ਜਿਹਾ ਹੋਵੇ ਜਿੱਧਰ ਜਿੱਧਰ ਦੀ ਲੰਘਦਾ ਜਾਵੇ ਸਿੱਖੀ ਪੈਦਾ ਕਰਦਾ ਜਾਵੇ। ਸਤਿਗੁਰੂ ਜੀ ਰਹਿਮਤਾਂ ਕਰਨ, ਕਹਿੰਦੇ ਜਿਸ ਵੇਲੇ ਮਨਸੁਖ ਸ਼ਾਹ ਨੇ ਰਾਜੇ ਨੂੰ ਜੋੜ ਦਿੱਤਾ ਤੇ ਮਨਸੁਖ ਸ਼ਾਹ ਵਪਾਰ ਕਰਕੇ ਤੇ ਵਾਪਸ ਤੁਰ ਲੱਗਾ ਨਾ, ਤੇ ਰਾਜਾ ਕਹਿੰਦਾ ਵੀ ਜਿਸ ਗੁਰੂ ਦੀ ਇਸ ਅੰਮ੍ਰਿਤ ਬਾਣੀ ਨੇ ਮੇਰਾ ਜੀਵਨ ਬਦਲ ਦਿੱਤਾ ਹੈ, ਪਿਆਰਿਆ ਸਿੱਖਾ ਇਉਂ ਕੰਮ ਕਰ, ਮੈਨੂੰ ਨਾਲ ਲੈ ਕੇ ਤੇ ਗੁਰੂ ਦੇ ਦੀਦਾਰ ਕਰਾ, ਮੈਨੂੰ ਨਾਲ ਹੀ ਲੈ ਜਾ, ਮੈਂ ਤੇਥੋਂ ਬਿਨਾਂ ਰਹਿ ਨਹੀਂ ਸਕਦਾ। ਤੇ ਮਨਸੁਖ ਸ਼ਾਹ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿਣ ਲੱਗਾ ਰਾਜਨ ਗੁਰੂ ਕੋਲ ਜਾਣ ਦੀ ਲੋੜ ਨਹੀਂ, ਗੁਰੂ ਤੇਰੇ ਕੋਲ ਆ ਜਾਏਗਾ, ਗੁਰੂ ਤੇਰੇ ਕੋਲ ਆ ਜਾਵੇਗਾ। ਉਹ ਕਿੱਦਾਂ? ਮਨਸੁਖ ਸ਼ਾਹ ਕਹਿੰਦਾ ਅੰਦਰੋਂ ਗੁਰੂ ਨੂੰ ਯਾਦ ਕਰ, ਅੰਦਰੋਂ ਜਿਸ ਪਿਆਰੇ ਸੇ ਅਨੇਹੋ ਤਿਸ ਆਗੈ ਮਰ ਚੱਲੀਓ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਨ। ਜਦੋਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸਤਿਗੁਰੂ ਜੀ ਦਾ ਨਾਮ ਜਪਦਾ ਹੈ ਤੇ ਦੰਭੀਆਂ ਪਖੰਡੀਆਂ ਦਾ ਦਾਅ ਲੱਗ ਗਿਆ, ਉਹਨਾਂ ਨੇ ਤਿੰਨ ਸਰੂਪ ਬਣਾ ਲੈਣੇ, ਇੱਕ ਗੁਰੂ ਨਾਨਕ ਬਣ ਜਾਣਾ, ਇੱਕ ਬਾਲਾ ਤੇ ਮਰਦਾਨਾ, ਰਾਜੇ ਨੂੰ ਖੂਬ ਰੱਜ ਰੱਜ ਕੇ ਲੁੱਟਿਆ, ਪਰ ਅੰਦਰ ਦੀ ਤਸੱਲੀ ਨਾ ਹੋਈ, ਅੰਦਰ ਦੀ ਤਸੱਲੀ ਨਾ ਹੋਈ। ਤੇ ਜਿਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਨੇ, ਨਿਸ਼ਰਦਕ ਜਿਹਾ ਬਣ ਗਿਆ ਰਾਜਾ, ਵੀ ਇੰਨਾ ਯਾਦ ਕੀਤਾ ਸਿੱਖ ਝੂਠ ਤੇ ਬੋਲਦਾ ਨਹੀਂ ਸੀ, ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ ਰਾਜਾ ਯਾਦ ਕਰਦਾ ਹੈ, ਰਾਜੇ ਨੂੰ ਦਰਸ਼ਨ ਦੇਣੇ ਨੇ, ਕਿਧਰੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਭਾਈ ਲਾਲੋ ਯਾਦ ਕਰਦਾ ਸੀ, ਉਹਨੂੰ ਦਰਸ਼ਨ ਦਿੰਦੇ ਸੀ, ਕਿਧਰੇ ਰਾਏ ਬੁਲਾਰ ਨੂੰ ਦੀਦਾਰ ਦਿੰਦੇ। ਅਨੇਕਾਂ ਕਹਾਣੀਆਂ ਨੇ

ਸਤਿਗੁਰੂ ਮਹਾਰਾਜ ਕਹਿੰਦੇ ਜਾਣਾ ਹੈ, ਸੰਗਲਾ ਦੀਪ ਪਹੁੰਚਦੇ ਨੇ, ਰਾਜੇ ਦੇ ਬਾਗ ਵਿੱਚ ਪਹੁੰਚਦੇ ਨੇ, ਤੇ ਜਿਸ ਵੇਲੇ ਰਾਜੇ ਦੇ ਬਾਗ ਵਿੱਚ ਪਹੁੰਚਦੇ ਨੇ, ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਸਤਿਗੁਰੂ ਮਹਾਰਾਜ ਦੀ ਐਸੀ ਕਿਰਪਾ ਵਰਤੀ ਹੈ, ਬਾਗ ਹਰਿਆ ਭਰਿਆ ਹੋ ਗਿਆ। ਅਹਿਲਕਾਰਾਂ ਵਜ਼ੀਰਾਂ ਨੇ ਜਾ ਕੇ ਰਾਜੇ ਨੂੰ ਖਬਰ ਦਿੱਤੀ, ਰਾਜਾ ਜਿਨ੍ਹਾਂ ਨੂੰ ਯਾਦ ਕਰਦਾ ਸੀ ਉਹ ਆ ਗਏ ਨੇ, ਜਿਨ੍ਹਾਂ ਨੂੰ ਯਾਦ ਕਰਦਾ ਸੀ ਉਹ ਆ ਗਏ ਨੇ। ਕੌਣ? ਗੁਰੂ ਨਾਨਕ ਪਾਤਸ਼ਾਹ ਆ ਗਏ ਨੇ। ਦੇਖੋ ਜਦੋਂ ਦੰਬੀ ਤੇ ਪਖੰਡੀ ਆਉਂਦੇ ਸੀ, ਰਾਜਾ ਦੌੜ ਕੇ ਦਰਸ਼ਨ ਕਰਦਾ ਸੀ, ਕਹਿੰਦਾ ਨਾ ਨਾ ਮੈਂ ਦਰਸ਼ਨ ਨਹੀਂ ਕਰਦਾ, ਕਹਿੰਦਾ ਮੈਂ ਜਿੰਨਾ ਚਿਰ ਪ੍ਰੀਖਿਆ ਨਾ ਨਾ ਲੈ ਲਵਾਂ ਉਨਾ ਚਿਰ ਮੈਂ ਨਹੀਂ ਜਾਂਦਾ, ਮੈਂ ਤੇ ਲੁੱਟਿਆ ਗਿਆ, ਮੈਨੂੰ ਬੜਾ ਲੁੱਟਿਆ ਹੈ, ਮੈਨੂੰ ਮਾਫ ਕਰਿਓ। ਅੱਜ ਕੱਲ੍ਹ ਵੀ ਬਹੁਤ ਲੋਕ ਇਸ ਤਰ੍ਹਾਂ ਹੋ ਜਾਂਦੇ ਨੇ। ਕਹਿਣ ਲੱਗਾ ਜਿੰਨਾ ਚਿਰ ਮੈਂ ਤਸੱਲੀ ਨਹੀਂ ਕਰ ਲੈਂਦਾ ਉਨਾ ਚਿਰ ਮੈਂ ਦੀਦਾਰ ਨਹੀਂ ਕਰਦਾ। ਕਹਿਣ ਲੱਗੇ ਵੱਡੀ ਕਹਾਣੀ ਹੂੰ, ਤੇਰਾ ਸੁੱਕਾ ਹੋਇਆ ਬਾਗ ਹਰਿਆ ਹੋ ਗਿਆ ਈ। ਕਹਿਣ ਲੱਗਾ ਬੇਸ਼ੱਕ ਕਹਾਣੀਆਂ ਵੱਡੀਆਂ ਨੇ, ਪਰ ਮੈਂ ਤਸੱਲੀ ਕਰ ਲਵਾਂ। ਤਸੱਲੀ ਕੀ ਕਰਨੀ ਹੈ? ਨੌਜਵਾਨ ਬੀਬੀਆਂ ਨੂੰ ਭੇਜਦਾ ਹੈ। ਜਿਸ ਵੇਲੇ ਗੁਰੂ ਨਾਨਕ ਮਹਾਰਾਜ ਦੇ ਕੋਲ ਹਾਵ ਭਾਵ ਆ ਕੇ ਕਰਨ ਲੱਗਦੀਆਂ ਨੇ, ਤਾਂ ਮੇਰੇ ਸੱਚੇ ਪਾਤਸ਼ਾਹ ਦੀਨ ਦਿਆਲੋ ਕਿਰਪਾਲੋ ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਮੁਬਾਰਕ ਰਸਨਾ ਤੋਂ ਬਚਨ ਕਰਦੇ ਨੇ। ਗੱਚ

ਗੁਰ ਕੈ ਸ਼ਬਦ ਪਛਾਣਾ ਤੋਹੇ। ਨੀ ਮੇਰੀ ਉਹ ਧੀਓ, ਮੇਰਾ ਮਨ ਪਹਿਲਾਂ ਹੀ ਰੱਬ ਨੇ ਮੋਹ ਲਿਆ, ਤੁਸੀਂ ਮੋਹ ਨਹੀਂ ਸਕਦੀਆਂ। ਆਪਣੇ ਮੁਖ ਤੋਂ ਆਖੋ ਸਤਨਾਮ ਸ਼੍ਰੀ। ਬਸ ਇੰਨੇ ਕਹਿਣ ਦੀ ਡੇਰ ਸੀ। ਉਹਨਾਂ ਬੀਬੀਆਂ ਨੇ ਝਾਂਜਰਾਂ ਲਾ ਕੇ ਸੱਟ ਦਿੱਤੀਆਂ, ਸਾਦੇ ਲਿਬਾਸ ਵਿੱਚ ਆ ਕੇ ਰਾਜੇ ਨੂੰ ਕਹਿੰਦੀਆਂ, ਅੱਜ ਤੋਂ ਤੇਰੇ ਦਰਬਾਰ ਵਿੱਚ ਗਾਉਣਾ ਵਜਾਉਣਾ ਨੱਚਣਾ ਛੱਡਿਆ, ਅੱਜ ਤੋਂ ਬਾਅਦ ਕੋਈ ਕੰਮ ਕਰਾਂਗੀਆਂ, ਸਤਨਾਮ ਸ਼੍ਰੀ ਛੱਡ ਦਿੱਤਾ। ਰਾਜੇ ਨੂੰ ਪਤਾ ਲੱਗਾ, ਕਹਿੰਦਾ ਵਾਕਿਆ ਗੁਰੂ ਨਾਨਕ ਆ ਗਏ ਨੇ, ਸਿੱਖ ਕਹਿੰਦਾ ਸੀ, ਮੈਂ ਯਾਦ ਕਰਦਾ ਸੀ। ਕਹਿੰਦੇ ਜਿਸ ਵੇਲੇ ਰਾਜਾ ਮੇਰੇ ਸਾਹਿਬਾਂ ਦੇ ਦੀਦਾਰ ਕਰਨ ਵਾਸਤੇ ਵਾਹੋ ਦਾਈ ਦੌੜਿਆ ਹੈ ਨਾ, ਤਾਂ ਜੇ ਸਿੱਖ ਨੇ ਥੋੜਾ ਜਿਹਾ ਇੱਕ ਦੋ ਆਨਿਆਂ ਦਾ ਭਾਂਡਾ ਹੁੰਦਾ ਜੇ ਮਿੱਟੀ ਦਾ, ਤੇ ਵੇਚਣ ਵਾਲਾ ਘੁੰਮਿਆਰ ਵੀਰ ਉਹ ਸੋਟੀ ਮਾਰ ਮਾਰ ਕੇ ਟਨਕਾ ਟਨਕਾ ਕੇ ਵੇਖਦਾ ਭਾਂਡਾ ਕੱਚਾ ਕੇ ਹਾਂਜੀ ਪੱਕਾ ਉਹ ਵਿਖਾਉਂਦਾ ਉਹ, ਤੇ ਜੇ ਸਿੱਖ ਨੇ ਥੋੜਾ ਜਿਹਾ ਵੇਖਿਆ, ਗੁਰਦੇਵਾਂ ਨੇ ਵੀ ਦੇਖਣਾ ਹੈ। ਤੇ ਜਿਸ ਵੇਲੇ ਰਾਜਾ ਚੱਲ ਕੇ ਬਾਗ ਵਿੱਚ ਆ ਗਿਆ, ਤੇ ਮੇਰੇ ਕਿਰਪਾਲੂ ਦਾ ਤਾਰ ਜੀ ਨੇ ਪੰਜਾਂ ਤੱਤਾਂ ਵਿੱਚ ਆਪਣੇ ਸਰੀਰ ਮਿਲਾ ਲਏ, ਨਜ਼ਰ ਹੀ ਨਾ ਆਏ। ਰਾਜਾ ਇੱਕੋ ਹੀ ਆਵਾਜ਼ ਦੇ ਰਿਹਾ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੁਹਾਨੂੰ ਪਤਾ ਹੈ ਜਦੋਂ ਬਹੁਤੀ ਪਿਆਰ ਵਾਲੀ ਚੀਜ਼ ਵਿਛੜ ਜਾਵੇ, ਕੋਈ ਬਹੁਤਾ ਸੋਹਣੀ ਕੋਈ ਵਸਤੂ ਹੋਵੇ, ਕੋਈ ਗਹਿਣਾ ਹੋਵੇ, ਕੋਈ ਪਿਆਰਾ ਜੀਵ ਹੋਵੇ, ਤੇ ਜਿਸ ਵੇਲੇ ਵਿਛੋੜਾ ਦੇ ਜਾਵੇ ਤੇ ਬੰਦੇ ਦੀ ਹਾਲਤ ਪਾਕਲਾਂ ਵਰਗੀ ਬਣ ਜਾਂਦੀ, ਉਹ ਕਮਲਾ ਬਣ ਜਾਂਦਾ ਹੈ। ਬਸ ਇਹੋ ਜਿਹੀ ਪ੍ਰੇਮ ਦੀ ਹਾਲਾਤ ਬਣ ਗਏ ਨੇ ਰਾਜੇ ਦੇ।

ਨਾਨਕ ਮਹਾਰਾਜ ਪਹਿਲੀ ਜੋਤ ਜਿਹੜਾ ਕੌਤਕ ਦਸਵੇਂ ਪਾਤਸ਼ਾਹ ਜੀ ਨੇ ਕਰਨਾ ਹੈ ਨਾ, ਉਹ ਪਹਿਲੀ ਪਾਤਸ਼ਾਹ ਨੇ ਕੀਤਾ ਹੈ। ਦਸਵੇਂ ਚ ਕੀ ਕੀਤਾ ਸੀ? ਪ੍ਰੇਮ ਦੇ ਵਿੱਚ ਆਪਣੇ ਪੱਟਾਂ ਤੇ ਕਲਗੀਧਰ ਪਾਤਸ਼ਾਹ ਮਰਦ ਅਗੰਬੜੇ ਨੇ ਪ੍ਰੇਮ ਦੇ ਵਿੱਚ

ਕਹਿੰਦਾ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਆਖੋ ਸਤਨਾਮ ਸ਼੍ਰੀ। ਆਹ ਹੈ ਪ੍ਰੀਤੀ, ਅੰਦਰ ਪ੍ਰੇਮ ਹੈ ਨਾ, ਤੇ ਜਦੋਂ ਡਿੱਗ ਪਿਆ ਗੁਰੂ

ਪੜ੍ਹਦਿਆਂ ਸੰਗਤ ਵਿੱਚ ਬੈਠਿਆਂ ਬੈਠਿਆਂ ਆਪਾਂ ਭੁੱਲ ਜਾਵੇ ਤਾਂ ਅੱਜ ਦੇ ਅੰਮ੍ਰਿਤ ਬਚਨ ਆਏ ਨੇ ਸਾਹਿਬਾਂ ਦੇ, ਮੇਰੇ ਮਨ ਹਰ ਸਿਓਂ ਲਾਗੀ ਪ੍ਰੀਤ, ਉਹਦੇ ਨਾਲ ਪ੍ਰੀਤੀ ਲਾਗੀ। ਸ਼ਬਦ ਤਾਂ ਅਨੇਕਾਂ ਨੇ, ਤੁਹਾਨੂੰ ਇੱਕ ਸ਼ਬਦ ਸੁਣਾ ਦਿਆਂ, ਮੈਂ ਅਰਥ ਨਹੀਂ ਕਰਨੇ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ, ਮਾਧਵੇ ਤੁਮਣ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕਵਣ ਸਿਓ ਜੋਰ ਹੈ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਓ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ, ਤੇ ਜਿਨ੍ਹਾਂ ਦੇ ਅੰਦਰ ਪ੍ਰੀਤੀ ਹੈ ਨਾ, ਉਹ ਸਾਧ ਸੰਗਤ ਵਿੱਚ ਆਪ ਜੀ ਵਾਂਗਰ ਬੈਠ ਕਰਕੇ ਹਰ ਪਰਮਾਤਮਾ ਹਰ ਉਹਦਾ ਨਾਮ ਜਪਤ ਰਸਨਾ ਨਾਲ ਜਪਦੇ ਨੇ। ਕਿਉਂ ਜਪਦੇ ਨੇ? ਉਹਨਾਂ ਨੂੰ ਬਾਣੀ ਦੁਆਰੇ ਪਤਾ ਲੱਗ ਗਿਆ। ਕੀ ਲੱਗ ਗਿਆ ਪਤਾ? ਸੋਧਤ ਸੋਧਤ ਤਤ ਵਿਚਾਰ ਬਿਨ ਹਰ ਭਜਨ ਛੁਟਕਾਰਾ। ਇਹ ਪਤਾ ਲੱਗ ਗਿਆ ਤਾਂ ਹੀ ਜਪਦੇ ਆ ਨਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਅਸੀਂ ਸੋਚਦੇ ਹਾਂ ਵੀ ਸ਼ਾਇਦ ਇੱਦਾਂ ਛੁਟਕਾਰਾ ਹੋ ਜਾਵੇ, ਇੱਦਾਂ ਛੁਟਕਾਰਾ ਨਹੀਂ ਹੈ, ਉਹਨਾਂ ਸਿਧਾਂਤ ਲੈ ਲਿਆ ਹੈ। ਉਹ ਤਾਂ ਜਪਦੇ ਨੇ ਤੇ ਜਪਣ ਨਾਲ ਨਿਰਮਲ ਸਾਚੀ ਰੀਤ ਉਹਨਾਂ ਦੀ ਮਰਜ਼ਾਦਾ ਜਿਹੜੀ ਹੈ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਨਿਰਮਲ ਹੋ ਜਾਂਦਾ ਹੈ। ਨਿਰਮਲ ਤੋਂ ਭਾਵ ਕੀ ਹੈ? ਨਾਮ ਦੁਆਰੇ ਜੀਵਨ ਪਵਿੱਤਰ ਹੋ ਜਾਂਦਾ ਹੈ, ਅੰਦਰ ਦੀ ਮੈਲ ਲੈ ਗਈ, ਕੱਪੜੇ ਦੀ ਮੈਲ ਲੈ ਗਈ, ਕੱਪੜਾ ਉੱਜਲ ਹੋ ਗਿਆ, ਸਰੀਰ ਰੂਪੀ ਕੱਪੜੇ ਦੀ ਮੈਲ ਲੈ ਗਈ, ਇਹ ਪਵਿੱਤਰ ਹੋ ਗਿਆ। ਨਵੇਂ ਛਿਦਰ, ਨਵੇਂ ਨੌ ਛਿਦਰ, ਨੌ ਗੋਲਕਾਂ ਨਜ਼ਰ ਆਉਂਦੀਆਂ ਨੇ, ਨਵੇਂ ਛਿਦਰ ਸਗਲ ਪਵਿੱਤਰਾ। ਤੁਸੀਂ ਦੱਸੋ, ਅੱਖਾਂ ਦੀ ਪਵਿੱਤਰਤਾ ਹੋ ਜਾਵੇਗੀ? ਗਿੱਡ ਵਗੀ ਜਾਂਦੀ ਹੈ, ਪਾਣੀ ਵਗਦਾ ਹੈ, ਕੰਨਾਂ ਵਿੱਚ ਮੈਲ ਨਿਕਲਦੀ ਹੈ, ਨੱਕ ਚੋਂ ਸੀੜ ਵਗਦਾ ਹੈ, ਮੁੱਖ ਚੋਂ ਥੁੱਕ ਵਗਦਾ ਹੈ, ਪਵਿੱਤਰ ਹੋ ਜਾਂਦੇ ਨੇ? ਇਹ ਨੌ ਹੀ ਗੋਲਕਾਂ ਨੇ, ਦਸਵਾਂ ਤੇ ਗੋਤੀ ਹੈ ਨਾ। ਨਵੇਂ ਛਿਦਰ, ਛਿਦਰ ਮੀਨਜ ਦਰਵਾਜ਼ੇ ਨੇ, ਸਗਲ ਅਪਵਿੱਤਰ ਐਡਾ ਲੱਗਾ ਜੀ, ਅਪਵਿੱਤਰ ਨੇ। ਗਰੀਬ ਨਿਵਾਜ ਪਵਿੱਤਰ ਕਿਵੇਂ ਹੋਣ? ਤਾਂ ਮਹਾਰਾਜ ਕਹਿੰਦੇ ਬੋਲ ਹਰ ਨਾਮ, ਜੇ ਇਹਨਾਂ ਨੂੰ ਪਵਿੱਤਰ ਕਰਨਾ ਤੇ ਕਹਿਣਾ ਪਵੇਗਾ ਸਤਨਾਮ ਸ਼੍ਰੀ। ਬੋਲ ਲੰਮੀ ਆਵਾਜ਼ ਦੇਣੀ ਹੈ, ਬੱਬੇ ਨੂੰ ਹੋੜਾ ਹੈ, ਬੋਲ ਲੱਲੇ ਨੂੰ ਸਿਹਾਰੀ ਹੈ, ਬੋਲ ਹਰ ਨਾਮ ਪਵਿੱਤਰ ਸਭ ਕੀਤਾ। ਕਹਿੰਦੇ ਨਾਮ ਦੁਆਰੇ ਸਾਰੇ ਪਵਿੱਤਰ ਹੋ ਜਾਂਦੇ। ਤੁਸੀਂ ਸਿਆਣੇ ਹੋ, ਜਿਹਦੇ ਕੋਲ ਨਾਮ ਹੋਵੇਗਾ ਉਹਦੀ ਵੇਖਣੀ ਪਵਿੱਤਰ ਹੋਣੀ ਹੈ, ਜਿਹਦੇ ਕੋਲ ਨਾਮ ਹੋਵੇਗਾ ਉਹਦੀ ਜ਼ਬਾਨ ਪਵਿੱਤਰ ਹੋਣੀ ਹੈ, ਜਿਹਦੇ ਕੋਲ ਅੰਦਰ ਨਾਮ ਹੋਵੇਗਾ ਉਹਦੀ ਕੰਨਾਂ ਦੀ ਆਵਾਜ਼ ਸੁਣਨੀ ਵੀ ਚੰਗੀ ਹੋਣੀ ਹੈ, ਜਿਹਦੇ ਕੋਲ ਨਾਮ ਹੋਵੇਗਾ ਉਹਦਾ ਕਦਮ ਕਦਮ ਤੁਰਨਾ ਵੀ ਪਵਿੱਤਰ ਹੋਵੇਗਾ, ਜਿਹਦੇ ਅੰਦਰ ਨਾਮ ਹੋਵੇਗਾ ਉਹਦੇ ਹੱਥ ਵੀ ਪਵਿੱਤਰ ਹੋਣਗੇ। ਪਾਵ ਸੁਹਾਵੇ ਜਾਂ ਤੋ ਤੇਰ ਜੁਲ ਦੇ, ਸੀਸ ਸੁਹਾਵਾ ਚਰਣੀ ਮੁਖ ਸੁਹਾਵਾ, ਜਾਂ ਤੋ ਜਸ ਗਾਵਾ ਜੀਓ ਪਿਆ ਤੋ ਸਰਣੀ। ਉਹਦੇ ਪੈਰ ਪਵਿੱਤਰ ਨੇ, ਪਾਵ ਸੁਹਾਵੇ ਸੋਹਣੇ ਨੇ। ਕਿਹੜੇ ਸੋਹਣੇ ਨੇ? ਜਿੰਨਾ ਕਦਮਾਂ ਨਾਲ ਚੱਲ ਕੇ ਮੇਰੇ ਸੱਚੇ ਪਾਤਸ਼ਾਹ ਦੇ ਘਰ ਆ ਗਏ ਹੋ। ਪਾਵ ਸੁਹਾਵੇ ਚੰਗੇ ਨੇ, ਜਾਂ ਤਦੋਂ ਜਾਂ ਤੋ ਧਿਰ ਜੁਲਦੇ ਤੁਰਦੇ ਨੇ, ਗੁਰੂ ਵੱਲੇ ਕਦਮ ਕਦਮ ਚੱਲ ਕੇ ਆਉਂਦੇ ਹੋ। ਮਹਾਰਾਜ ਕਹਿੰਦੇ ਸੋਹਣੇ ਬਣ ਗਏ ਨੇ, ਚੱਲਦੇ ਉਹੀ ਨੇ ਜਿਨ੍ਹਾਂ ਦੇ ਅੰਦਰ ਪ੍ਰੀਤੀ ਹੈ, ਤੇ ਚੱਲਦਿਆਂ ਚੱਲਦਿਆਂ ਤੁਸੀਂ ਇਹ ਕਲ ਦਾ ਖਿਆਲ ਜ਼ਰੂਰ ਰੱਖਦੇ ਹੋ, ਚਰਨ ਚਲਾਓ ਮਿੱਟ ਹੈ ਪਾਪ। ਬਸ ਥੋੜੀ ਜਿਹੀ ਬਾਤ ਹੈ, ਸਾਹਿਬ ਜੀ ਕਹਿੰਦੇ ਕਿਰਪਾ ਵਰਤ ਜਾਂਦੀ ਹੈ। ਇੱਕ ਬੋਲ ਹੋਰ ਵੀ ਆਉਂਦਾ ਹੈ, ਗੁਰਮੁਖ ਪੈਰ ਸਕਾਰ ਥੇ, ਇਹ ਉੱਥੇ ਪੈਰ ਕਿਹਾ ਭਾਈ ਸਾਹਿਬ ਜੀ ਨੇ, ਗੁਰਮੁਖ ਪੈਰ ਸਕਾਰ ਥੇ, ਸਕਾਰ ਤੇ ਸਫਲ ਹੋ ਗਏ ਨੇ ਕਦੋਂ? ਗੁਰਮੁਖ ਮਾਰਗ ਚਾਲ ਚਲੰਦੇ, ਗੁਰੂ ਦੁਆਰਾ ਜਾਣ ਚੱਲ। ਹਾਂਜੀ, ਗੁਰੂ ਦੁਆਰਾ ਜਾਣ ਚੱਲ, ਗੁਰ ਸਿੱਖਾਂ ਨੂੰ ਖੋਜ ਲਹੰਦੇ। ਮੰਜ਼ਲਾਂ ਮਾਰ ਕੇ ਕਿੱਥੇ ਆ, ਦੀਵਾ ਕਿੱਥੇ ਜਗਦਾ ਹੋਵੇ ਗੁਰਮੁਖੋ, ਤੇ ਪਤੰਗਾ ਕਿੱਥੋਂ ਦੂਰੋਂ ਆ ਜਾਂਦਾ ਹੈ, ਉਹਨੂੰ ਆਵਾਜ਼ ਮਾਰਨ ਦੀ ਲੋੜ ਥੋੜੀ ਰਹਿੰਦੀ ਹੈ, ਉਹ ਤੇ ਮੰਜ਼ਲਾਂ ਮਾਰ ਕੇ ਆ ਜਾਂਦਾ ਹੈ। ਗੁਰ ਸਿੱਖਾਂ ਨੂੰ ਖੋਜ ਲਹੰਦੇ, ਗੁਰ ਸਿੱਖਾਂ ਨੂੰ ਲੱਭਦੇ ਲੱਭਦੇ ਪਿਆਰਿਆਂ ਦੀ ਸੰਗਤ ਵਿੱਚ ਆ ਜਾਂਦੇ।

ਕੇ ਕੀ ਕਰਦੇ ਮੁੱਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸਰਣੀ ਤੇ ਮੁੱਖ ਚੋ ਗੁਰੂ ਗੁਰੂ ਦਾ ਜਾਪ ਕਰਦੇ ਨੇ ਪਵਿੱਤਰ ਹੋ ਜਾਂਦੇ ਬਸ ਆਹੀ ਪ੍ਰੇਮ ਦੀ ਖੇਡ ਹੈ। ਇੱਕ ਮੈਨੂੰ ਕਵਿੱਤ ਬੜਾ ਯਾਦ ਆ ਗਿਆ ਸਤਿਗੁਰੂ ਜੀ ਦਾ ਭਾਈ ਗੁਰਦਾਸ ਸਾਹਿਬ ਜੀ ਦਾ, ਤੁਸੀਂ ਪਿਆਰ ਵਿੱਚ ਆਖੋ, ਮਿੰਟ ਮੇਰੇ ਚਾਰ ਕੁ ਬਚੇ ਨੇ। ਸਤਨਾਮ ਸ਼੍ਰੀ, ਮਠਿਆਈ ਰੱਖ ਦਿਓ, ਗੁੜ ਰੱਖ ਦਿਓ, ਮੈਨੂੰ ਦੱਸੋ ਵੀ ਕੀੜੀਆਂ ਨੂੰ ਆਵਾਜ਼ਾਂ ਮਾਰਨ ਦੀ ਲੋੜ ਰਹੇਗੀ? ਕੀੜੀਆਂ ਤੇ ਆਪ ਹੀ ਆ ਜਾਂਦੀਆਂ, ਮਠਿਆਈ ਜਿਹੜੀ ਹੈ ਉਹ ਤੇ ਆਪ ਬਚਾਉਣੀ ਪੈਣੀ ਹੈ, ਕੀੜੀਆਂ ਆਪ ਹੀ ਆ ਜਾਣਗੀਆਂ। ਦੀਵਾ ਜਗਦਾ ਹੋਵੇ ਪਤੰਗੇ ਨੂੰ ਆਵਾਜ਼ਾਂ ਮਾਰਨ ਦੀ ਲੋੜ ਨਹੀਂ ਪੈਣੀ। ਭਾਈ ਸਾਹਿਬ ਜੀ ਕਹਿੰਦੇ ਜੈਸੇ ਤੋਂ ਮਠਾਈ, ਜੈਸੇ ਤੋਂ ਮਿਠਾਈ ਰਾਖੀ ਹੈ ਛੁਪਾਏ ਜਤਨ ਕਰ, ਕੀਤੀ ਚੱਲ ਜਾਤ ਚਾਹੇ ਤਾਹੇ ਲਪਟਾਤ ਹੈ। ਜੈਸੇ ਤੋ ਜਿਵੇਂ ਤਾਂ ਮਿਠਾਈ ਰਾਖੀ ਹੈ ਛੁਪਾਏ ਜਤਨ ਕਹਿ, ਨੇਕਾ ਜਤਨ ਕਰਕੇ ਚੀਤੀ ਚੱਚੇ ਨੂੰ ਬਿਹਾਰੀ ਟੈਂਕੇ ਨੂੰ ਬਿਹਾਰੀ ਚੀਤੀ ਚੱਲ ਜਾਏ ਚੀਨ ਤਾਹੇ ਲਪਟਾਤ ਹੈ। ਮਠਿਆਈ ਵੇਖ ਕੇ ਜਾ ਕੇ ਕੀੜੀਆਂ ਚੜ ਜਾਂਦੀਆਂ ਨੇ। ਦੀਪਕ ਜਗਾਏ ਜੈਸੇ ਰਾਖੀਏ ਦੁਰਾਏ ਗ੍ਰਹਿ, ਦੀਪਕ ਜਗਾਏ ਜੈਸੇ ਰਾਖੀਏ ਦੁਰਾਏ ਗ੍ਰਹਿ, ਪ੍ਰਗਟ ਪ੍ਰਤੰਗ ਤਾਂ ਮੈਂ ਸਹਿਜ ਸਮਾਤ ਹੈ। ਆਪਾਂ ਦੀਵੇ ਬਾਲਦੇ ਆਏ, ਅੰਦਰ ਬਾਲਿਆ ਹੁੰਦਾ ਸੀ, ਬੱਤੀ ਜਾਂਦੀ ਸੀ, ਅੰਦਰ ਬਾਲਿਆ ਦੀਵਾ ਤੇ ਕਿਵੇਂ ਨਾ ਕਿਵੇਂ ਪਤੰਗਾ ਅੰਦਰ ਕਮਰਿਆਂ ਵਿੱਚ ਪਹੁੰਚ ਜਾਂਦਾ ਸੀ, ਲਾਲਟਨ ਦੇ ਕੋਲ ਪਹੁੰਚ ਜਾਂਦਾ ਸੀ। ਅੰਦਰ ਛੁਪਾ ਕੇ ਰੱਖ ਦੋ, ਪ੍ਰੇਮ ਦੀਆਂ ਬਾਤਾਂ ਪੈਂਦੀਆਂ ਨੇ। ਦੀਪਕ ਜਗਾਏ ਜੈਸੇ ਰਾਖੀਏ ਦੁਰਾਏ ਗ੍ਰਹਿ, ਦੁਰਾਏ ਲੁਕਾ ਕੇ, ਪ੍ਰਗਟ ਪ੍ਰਤੰਗ ਤਾਂ ਮੈਂ ਸਹਿਜ ਸਮਤ ਹੈ। ਤੀਜਾ ਬੋਲ, ਜੈਸੇ ਤੋ ਬਿਮਲ ਜਲ, ਬਿਮਲ ਮੀਨ ਉੱਜਲ, ਜੈਸੇ ਤੋ ਬਿਮਲ ਜਲ ਕਮਲ ਇਕਾਂਤ ਵਸੈ, ਮਤ ਕਰ ਮਤ ਅਚਵਣ ਤਹਿ ਜਾਤ ਹੈ, ਤੈਸੇ ਗੋਰ ਸਿੱਖ ਜਿਹੇ ਘਟ ਪ੍ਰਗਟਤ ਪ੍ਰੇਮ, ਸਗਲ ਸੰਸਾਰ ਤੈ ਦੁਆਰ ਮਿਲ ਲਾਤ ਹੈ। ਕਹਿੰਦੇ ਜਿਹਦੇ ਅੰਦਰ ਪ੍ਰੇਮ ਵੱਜਦਾ ਹੈ, ਦੁਨੀਆਂ ਦੇ ਲੋਕਾਂ ਵਿੱਚ ਵੀ ਵਡਿਆਈ ਹੁੰਦੀ ਹੈ, ਤੇ ਗੁਰੂ ਨਾਨਕ ਮਹਾਰਾਜ ਉਸ ਸਿੱਖ ਦੇ ਕੋਲ ਹੁੰਦੇ ਨੇ। ਇਹ ਹੈ ਪ੍ਰੇਮ ਦੀ ਪਰਿਭਾਸ਼ਾ, ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਹੈ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਧ ਸੰਗ ਹਰ ਹਰ ਜਪਤ, ਉਹ ਸਾਧ ਸੰਗਤ ਵਿੱਚ ਬੈਠ ਕੇ ਹਰੀ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ। ਨਿਰਮਲ ਸਾਚੀ ਰੀਤ, ਉਹਨਾਂ ਦੀ ਜਿਹੜੀ ਰੀਤੀ ਹੈ ਉਹ ਸੱਚੀ ਹੋ ਜਾਂਦੀ ਹੈ, ਕਿਉਂਕਿ ਸਾਧ ਸੰਗਤ ਵਿੱਚ ਵੱਡੀ ਕਿਰਪਾ ਵਰਤਦੀ ਹੈ। ਗੁਰ ਮੂਰਤ ਕਰ ਧਿਆਨ ਸਦਾ ਹਜ਼ੂਰ ਹੈ, ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ, ਪੂਰਬ ਲਿਖਤ ਨਿਸ਼ਾਨ ਕਰਮ ਅੰਕੁਰ ਹੈ, ਗੁਰ ਸੇਵਾ ਪ੍ਰਧਾਨ ਸੇਵਕ ਸੂਰ ਹੈ, ਪੂਰਨ ਪਰਮ ਨਿਧਾਨ ਸਦਾ ਭਰਪੂਰ ਹੈ। ਹਾਂਜੀ, ਸਾਧ ਸੰਗਤ ਅਸਥਾਨ, ਜਿੱਥੇ ਤੁਸੀਂ ਬੈਠੇ ਆਖੋ ਸਤਨਾਮ ਸ਼੍ਰੀ। ਜਗਮਗ ਜਗਮਗ ਜਗਮਗ ਜਗਮਗ ਜਗਮਗ ਨੂਰ ਹੈ, ਇੱਥੇ ਨੂਰ ਚੜ੍ਹਦਾ, ਇੱਥੇ ਅੰਮ੍ਰਿਤ ਰਸ ਆਉਂਦਾ ਹੈ, ਸੂਰਜ ਦੀਆਂ ਕਿਰਮਾਂ ਹੋਰ ਨੇ, ਚੰਦਰਮਾ ਦੀਆਂ ਕਿਰਨਾਂ ਹੋਰ ਨੇ, ਅੰਦਰ ਨਹੀਂ ਸ਼ਾਂਤੀ ਦੇਣੀ, ਇੱਥੇ ਰੱਬੀ ਨੂਰ ਚੱਲਦਾ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਅਗਲੇ ਬੋਲ ਲੱਖ ਲੱਖ, ਦੋ ਵਾਰ ਲੱਖ ਲੱਖ ਸੱਸੀਆਰ ਭਾਣ ਕਿਰਨ ਠਰੂਰ ਹੈ, ਉਹਨਾਂ ਦੀਆਂ ਕਿਰਨਾਂ ਚੰਦਰਮਾ ਦੀਆਂ ਹੋਰ ਹਿਸਾਬ ਨਾਲ ਆਉਂਦੀਆਂ, ਠੰਡ ਨਹੀਂ ਦਿੰਦੀਆਂ, ਸੂਰਜ ਦੀਆਂ ਗਰਮ ਨੇ, ਪਰ ਆਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਨਮੋ ਸੂਰਜ ਸੂਰਜ, ਨਮੋ ਚੰਦਰ ਚੰਦਰ, ਇਹਦੀਆਂ ਭਗਤੀ ਰੂਪੀ ਕਿਰਨਾਂ ਸੰਗਤ ਨੂੰ ਠੰਡ ਦੇ ਰਹੀਆਂ ਨੇ, ਸੰਗਤ ਨੂੰ ਸ਼ਾਂਤੀ ਦੇ ਰਹੀਆਂ ਨੇ। ਲੱਖ ਲੱਖ ਸੱਸੀਆਰ ਭਾਣ ਕਿਰਨ ਠਰੂਰ ਹੈ, ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ, ਭਗਤ ਵਸ਼ਲ ਪਰਵਾਨ ਚਰਨਾ ਧੂਰ ਹੈ। ਆਓ ਇੱਕ ਮਿੰਟ ਭਗਤੀ ਦੀ ਕਿਰਨ

0: ਗੁਰੂ ਸਵਾਰੀ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਤੁਸੀਂ ਦੂਰੋਂ ਨੇੜਿਓਂ ਚੱਲ ਕੇ ਸੱਚੇ ਪਾਤਸ਼ਾਹ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਪਹੁੰਚੇ ਹੋ। ਸਾਹਿਬ ਜੀ ਕਿਰਪਾ ਕਰਨ, ਦਾਸ ਦੀ ਹਾਜ਼ਰੀ ਤੇ ਅਤੇ ਆਪ ਜੀ ਦੀ ਹਾਜ਼ਰੀ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰਨ, ਬੇਅੰਤ ਭੁੱਲਾਂ ਦੀਆਂ ਮਾਫੀਆਂ। ਲੋਕ ਸੁਖੀਏ ਪਰਲੋਕ ਸੁਹੇਲੇ, ਦਾਨਕ ਹਰ ਪ੍ਰਭ ਆਪੇ ਮੇਲੇ। ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਲੜੀਵਾਰ ਸ਼ਬਦ ਵਿਚਾਰ ਕਥਾ ਸ਼ਰਮ ਕਰਾ ਰਹੇ ਸਨ। ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਉਣ ਸ਼ਬਦ ਕੀਰਤਨ ਰਾਹੀਂ ਆਪ ਜੀ ਜੋੜਨਗੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਉਹਨਾਂ ਪਾਸੋਂ ਜਥੇ ਪਾਸੋਂ ਆਪ ਜੀ ਕੀਰਤਨ ਜੁੜਨਾ ਕਰੋ। ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ, ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜੇ ਵਾਲੇ, ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਸਾਰਿਆਂ ਮਹਾਂਪੁਰਸ਼ਾਂ ਦੀ ਸਲਾਨਾ ਬਰਸੀ ਦੇ ਸੰਬੰਧ ਵਿੱਚ ਐਤਵਾਰ ਦੀਵਾਨ ਹਾਜ਼ਰੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ ਹੋ, ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸਾਧ ਸੰਗਤ, ਇਤਨੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ, ਅਸੀਸ ਬਖਸ਼ਿਓ, ਸਤਿਗੁਰ ਬਖਸ਼ਿਸ਼ ਕਰਕੇ, ਤਰਸ ਕਰਕੇ, ਮਿਹਰ ਭਰਿਆ ਅਸੀਸ 'ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾਵ ਦੇ ਮਿਲੇ, ਆਓ ਸਾਰੇ ਅਨੰਦ ਸਭ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰਿਆਏ, ਕਰ ਨਾਉ ਨਿਧਿਆਵੇ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵਿੱਚ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਤ ਕੀ ਪੈਜ, ਪੰਥ ਕੀ ਜੀ ਥਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ, ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮਿਰੰਦ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸਜਦਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 'ਚ ਪੌੜੀਆਂ ਆਨੰਦ ਸਾਹਿਬ ਜੀ ਕੇ ਗਾਇਨ ਨੂੰ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ, ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਕਥਾ ਦਾ ਭਾਵਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤੇ ਲਫੜ ਭੇਟਾ ਕੀਤੀ, ਦਰਕਰ ਵੇਖੇ ਕੀਤੀਆਂ ਸੇਵਾਵਾਂ, ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗ ਜਬਰਤਾ ਹੁੰਦੀ ਅੱਗੇ ਬਖਸ਼ੋ। ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ, ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਲ੍ਹਾ

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਸੰਧਿਆ ਦਿਵਾਨਾਂ 'ਚ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀ ਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਚਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਮਿਲਾਵਲ ਮਹੱਲਾ ਪੰਜਵਾ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੋ ਸੋਹਿਲਾ ਸਿਵਰਿਹੋ ਸਿਰਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਿਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਮਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲਨ ਤੇ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਿਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸਰਹਿਣਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ, ਬ੍ਰਹਮ ਗਿਆਨੀ ਜਿਸ ਹੇ ਜਗਾਏ, ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ।

ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆਏ, ਕਰੁਣਾਵਨ ਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ, ਅੰਮ੍ਰਿਤ ਤੋਂ ਲੈ ਕੇ ਸੁੰਦਰ ਸਿੰਘ ਆਸਣ ਤੇ ਸਾਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ, ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਸੁਣਿਆ ਆਪ ਜੀ ਦੀ ਹਜ਼ੂਰ ਸੰਗਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨੇ ਬੰਦੇ ਭੁੱਲਾਂ ਦੀ ਮਾਫੀ ਬਖਸ਼ੋ, ਗਾਂ ਵਾਸਤੇ ਸਮਤ ਬਖਸ਼ਣੀ। ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰਨਾ ਵਿਚਾਰ ਕੇ ਬਿਰਾਜਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ। ਸਹੀ ਪਿਆਰੇ

die.

Vai Guru, Vai Guru.

गुरु वाहे गुरु वाहे।

Ah.

guru.

ブルー

ぐるーっ

Guru Vaheguru Vaheguru.

Vaheguru, Vaheguru, Vaheguru, Vaheguru.

ਨਾਨਕੁਨ ਸੰਗ ਬੋਹੇ ਉਧਾਰੂ ਸੁਖਮਨੀ ਸੌਖੇ ਅੰਮ੍ਰਿਤ ਪ੍ਰਭ ਨਾਮ ਭਗਤ ਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੇ

ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ।

ਪ੍ਰਭ ਕੈ ਸਿਮਰਨ ਸਹਿਜ ਸਿਮਾਨੀ, ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿੰਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰ ਹਸੇ ਜਨ ਜਨ ਕਉ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੰਗ ਬੇਦੀ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ

ਸਰਥੀਵ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈ ਵਿਰ ਭੂਮ ਦਾਨ ਨਿਓਲੀ ਕਰਮ ਕਰੈ ਬਹੁਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸ੍ਰੀ

ਦਰ ਗਏ ਨਹੀਂ ਸਿੱਜੈ ਛੂੜ ਸਨਾਹੀ ਉਪਿਆਲ ਮੋਹਿ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ।

ਦੇਖੈ ਸਗਲ ਸਰੀਰ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਨਹੀਂ ਲੈ ਪਾ ਨਿਰਤਨ ਕਵਤਨ ਤੇਰੋ ਨਾਵ ਨਿਥਾਵੇ ਕੋ ਨਾਵ ਤੇਰਾ ਥਾਵ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਰਨ ਕਰਾਮ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਵਰ ਨਾ ਜਾਣ ਸਕੋਇ ਸਰਬ ਧਰਮ ਮਹਿ ਸੁਰੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਣ

ਕਸੀ ਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬਣਤਾ ਸੰਗ ਹਰਸ ਹੈ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਰੇਤਰ ਰਸਨਾ ਤਿਸਹਿ ਤਿਆਗ

ਬਲ ਜਾਉ ਰਹਿ ਤਬਰ ਕਸਬਰ ਕਮਾਵਤ ਮਾਨ ਹੀ ਪ੍ਰੀਤ ਮੁਖੋਂ ਗਣ ਲਾਵਤ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਉ ਪੀਹੀਨ ਅਵਰ ਪਦੇਸੇ ਆਵ ਨ ਕਰੇ ਆਵਤ ਜਾਵਤ ਜਨ ਮੈਂ ਮਰੇ

ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲੇਵ ਲਾਭ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਰਹੁ ਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਰੇ

ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪਹਿਰੀ ਜਿਹ ਮਨ ਤਿਹ ਸਿਮਰਤ ਕਿਉਂ ਆਸ ਕੀਜੇ ਜਿਹ ਪ੍ਰਸਾਦ ਅਸਵ ਹਾਤੇ ਸਵਾਰੀ ਮਨ ਤਿਹ ਪ੍ਰਭ ਕੋ ਕਬ ਹੂਨਾ ਵਿਸਾਰੀ ਜਿਹ ਪ੍ਰਸਾਦ ਬਾਗ ਮ੍ਰਿਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਾਧਤ ਸਿਹ ਧਿਆਈ

ਵਸੇ ਮਨ ਸੋਏ ਪ੍ਰਭ ਦਇਆ ਤੇ ਮਾਤ ਉਤਮ ਹੋਏ ਸਰਬਨ ਦਾਨ ਪ੍ਰਭ ਤੇਰੀ ਮਾਇਆ ਪਹੋ ਕਛੂ ਨਾ ਕਿਨਹੂ ਲਾਇਆ ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ ਨਾਨ ਕਿਨ ਕੇ ਕਛੂ ਨਾ ਸਲੋਕ ਅਗਮੇ ਗਾਤ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ

ਸਾਧ ਸੰਗ ਸਭ ਹੁਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ ਸਾਧ ਕੇ ਸੰਗ ਆਵੇ

ਭੇਟਤ ਹੋਤ ਨਿਹਾਲ। ਸਾਧਕ ਸੰਗ ਰੁਹਤ ਹਰੇ, ਸਾਧਕ ਸੰਗ ਨਰਕ ਪਰ ਹਰੇ, ਸਾਧਕ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਛਰੁਤ ਹਰ ਮੇਲਾ, ਜੋ ਇੱਥੇ ਸੋਈ ਫਲ ਪਾਵੇ, ਸਾਧਕ ਸੰਗ ਨਾ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਰਿਦ ਬਸੇ, ਨਾਨਕ ਉਦਰਿਆਏ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਵ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮਨ ਤੇ ਵਿਸਰੇ, ਸਾਧ ਸੰਗ ਸਰ ਪਰ ਨਿਹਤਰੇ, ਸਾਧਕ ਸੰਗ ਲੱਗੇ ਬ੍ਰਹਮ ਮੀਠਾ, ਸਾਧੂ ਕੈ ਸੰਗ ਘਾਟ ਘਾ ਡੀਠਾ, ਸਾਧ ਸੰਗ ਪਿਆਗਾ ਕਾਰੀ, ਸਾਧ ਸੰਗਤ ਪਹੀ ਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਤੇ ਸੰਯੋਗ, ਸਾਧਕ ਮਹਿਮਾ ਬੇਦ ਨਾ ਜਾਣੇ, ਜੇ ਤਾ ਸੁਣ ਹੈ ਤੇ ਤਾ ਬਖਿਆਨ ਹੈ।

ਬੁੱਧਿਆਲ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨ।

ਅਚਾਰ ਵਿਵਹਾਰੀ ਕਈ ਕੋਟ ਪਹਿਤੀ ਸਵਾਸੀ ਕਈ ਕੋਟ ਬਨ ਭ੍ਰਮ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ

ਕੋਟ ਅਪੇਗਾਤਮਨ ਕੋਰ ਕਈ ਕੋਟ ਪਰ ਦਰਬ ਕੋ ਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਕਈ ਕੋਟ ਮਾਇਆ ਸਰਮ ਮਾਹ ਕਈ ਕੋਟ ਪ੍ਰਦੇਸ ਪਰਮਾਹ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ

ਬ੍ਰਹਮ ਪ੍ਰਗਾਸ ਆਪਣੀ ਬੰਤਿਆ ਬਨਾਈ ਨਾਨਕ ਦੀਵੇ ਦੇਖ ਵਧਾਈ ਸਿੰਘਾਂ ਬਾਲਾਂ ਸਵਾਸ ਕਰਨ ਕਰਾਵਣ ਸਰਬ ਕੋ ਨਾਥ ਅਗਿਆਕਾਰੀ ਵਪਰਾ ਜੀ ਉਹ ਜੋ ਤਿਸ ਭਾਵ ਹੈ ਸੋਈ ਫਣ ਥੀਓ

ਨਾਮ ਸੁਖਮਨੀ ਸਭ ਤੇ ਉਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਵੰਕਾਰ ਸਤਨਾਮ ਕਰਤਾ ਪੁਰਖ

ਕਰਤਾਰ। ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ,

ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ

ਸਾਧਨ ਪੁੱਛ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ।

ਆਸ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਖ ਸਾਰਾ ਹਨਮੰਦ ਸੁਣੈ ਜੋਗ ਜੁਗਤਨ ਭੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ

ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦੁਰਗੇ ਮਾਨ ਪੰਚੇ ਸੋਹੇ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ

ਲਖ ਦਰਿਆਵੋ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ

ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨੰਦਕ ਸਿਰ ਕਰੇ।

ਅੰਤਰਗਾ ਤੀਰਥ ਮਲ ਨਾਹੋ ਸਭਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਵੇ ਸਵਸਥ ਆਦਿ ਬਾਣੀ ਬਰਮਾਹੋ ਸਤ ਸੁਹਾਨ ਸਦਾ।

ਹੀ ਸਾਲ ਆਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦਰਾਂ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵੀਸਰਹਿ

ਹੈ, ਕਿਤੇ ਕਹਿ ਕਹਿ ਉੱਠ ਉੱਠ ਜਾ ਹੈ। ਇਤੇ ਕਿਤੇ ਹੋਰ ਕਰੇ ਤਾਖ ਨਾ ਸਕਹਿ ਕਈ ਕੇ, ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸੱਚ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ।

ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਬ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ

ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਹੇ ਦੀ ਬਾਣ ਜਿਵਤ ਸੁਭਾਵੈ ਤਵੈ

ਤਿੱਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵਾਇ ਨਿਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਅਖਹ ਕਰਮ, ਕੇਤੇ ਪਵਨ ਪਾਣੀ ਵਾਇ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਰੂਪ ਰੰਗੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ,

ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲ ਅਗੰਧ ਪਤਾਉ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ, ਚੱਕਰ ਚਿਹਨ ਅਰ ਵਰਨ ਜਾ ਤ੍ਰਿਪਾਤ ਨਹਿਨ ਜਿਹੇ, ਰੂਬਰੰਗ ਅਰ ਰੇਖ ਭੇਖ ਕਹਿ ਨਾ ਸਕਤ ਕਿਹੇ, ਅਚਲ ਮੂਰਤਨ ਭਾਉ ਪ੍ਰਕਾਸ਼।

ਸ਼ਹੀਦ ਅਸਮੀਤ ਵਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਹ ਪ੍ਰਯੋਗ ਘਰ ਜੋਗ ਜਦੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਏ ਕਰਤੀ ਬਿਨ ਏ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਘ ਅਨੁਪਤੰਗ ਸਰੰਗ ਸਵਾਰੇ ਕੂੜ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਵ ਦਨਿਆਵ ਸੀਸਨਾ ਜਾਤ ਵਿਚਾਰੇ ਏਤੇ ਭੈ ਤੋਂ ਕਾਹ ਪਏ ਭੂਪਤੰਤ ਕੋ ਨਾ ਗਹੇ ਪਾਏ ਵਧਾਰੇ ਜੀਤ ਸਾਹਿਬ ਜੀਤ ਫਰੈ ਸਭ ਦੇ ਦਿਸਾਨ ਕੋ ਬਾਦ ਢੋਲ ਮਿਰਦੰਗ ਨਗਾਰੇ ਗੁੰਜਤ ਗੁੜਕ ਜਾਣ ਕੇ ਸੁੰਦਰ ਹਿੰਸਈ ਹੈ ਰਾਜ ਹਜ਼ਾਰੇ ਭੂਤ ਭਿਖ ਭਵਾਨ ਕੇ ਭੂਤ ਕੌਣ ਭੂਤ ਭਿਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨੰਤ ਕੁੰਦ ਕੇ ਧਾਮ ਸਿਧਾਰੇ ਤੀਰਥ ਨਹਾਨ ਦਿਆ ਦਮਦਾਨ ਸੰਜਮ ਨੇ ਮਨੇਕ ਵਿਸੇਖੈ ਵੇਦ ਪੁਰਾਨ ਕਤੇਬ ਕਰਾਨ ਜਮੀਨ ਜਵਾਨ ਸਬਾਨ ਕੇ ਪੇਖਾ ਹੈ ਪਾਉਣ ਆਹਾਰ ਜਤੀ ਜਤਾਰ ਸਭ ਸਬਜਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏ ਕਨਾ ਲੇਖਾ ਹੈ ਸੁਧ ਸਪਾਹਾ ਦੁਰੰਦ ਬਾਸ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਰ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਂ ਨਿਧਾਨ ਚਲਾਂਗੇ ਵੀਰ ਪਾਰ ਵੱਡੇ ਬਰਿਆਰ ਬਚਾਰੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਨਿੰਦ ਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਡਾਨ ਕੋ ਤੋੜਨ ਹਾਰ ਸੁਬਾਤਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਫਿਰ ਨਿਰਸਾਚਰ ਭੂਤ ਭਵਿੱਖ ਭਵਾਨ ਜਪਾਏਂਗੇ ਜੀਵ ਜਿਤੇ ਜਾਲਮੈ ਥਾਲਮੈ ਪਾਲਹੀ ਪਾਲਮੈ ਸਭ ਥਾਪ ਥਪਾਏਂਗੇ ਪੁਨ ਪ੍ਰਤਾਪਨ ਬਾੜ ਜੈਤੁਨ ਪਾਪਨ ਗੇ ਬਹੁ ਪੁੰਜ ਖਪਾਏਂਗੇ ਸਾਧ ਸੰਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਛਪਾਏਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜੰਤਰ ਰੋਗ ਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮੇਸ਼ਰ ਵਿਸ਼ਨ ਸਚੀ ਪਤ

ਨਾਤ ਫਿਰੇ ਉਹਦੇ ਅਹਿਸਾਸ ਸਮੁੰਦਰਨ ਲੋਕ ਗਏ ਪਰ ਲੋਕ ਗਵਾਇਓ ਬਾਸ ਕਿਉਂ ਵਿਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਾਹੂ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖੁ ਰਵਾਚੀ ਦੀ ਸ਼ਾਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ।

ਜਮਨ ਕਾਲ ਸਭ ਜਗਤ ਬਨਾਇਓ, ਦੇਵਦੈਨ ਜਸ਼ਨ ਉਪਜਾਇਓ, ਆਦੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸ਼ਕਾਰ ਤਿਸੀ ਕੋ ਹਮਾਰੀ ਸਗ

ਸਭ ਹੂੰ ਜੇਤੇ ਬਦਨ ਸਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ।

ਖੜਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੇ ਲਿਹੋ ਉਭਾਰੀ, ਸਰਬ ਠਾਵਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਰਵਿਗ ਸਗਲ ਦੇਹ ਕੋ ਹਰਤਾ, ਦੁਸ਼ਟ ਦੁਖੀਨ ਕੋ ਸ਼ੈ ਕਰਤਾ, ਸ੍ਰੀ ਅਸਤ ਜਪ ਹੇ ਦਯਾਲਾ, ਪੂਰਨ ਕਰਾ ਗ੍ਰੰਥ।

ਦੁੱਖ ਦਰਦ ਭਾਵਨਾ ਕਿੰਨਾ ਤਿੰਨਰ ਕੇ ਰਹਾਇ ਉਹ ਜੋ ਯਾਕੀ ਇੱਕ ਵਾਰ ਚੌਪਾਈ ਕੋ ਕਹਿ ਚੌਪਾਈ ਸੰਬਤ ਸਤਰਹਿ ਸਹਿਸ ਪਣਜੈ ਅਰਥ ਸਹਿਸਵਨ ਤੀਨ ਕਹਿਜੈ ਬਹਾਦਰ ਸੁਦੀ ਅਸ਼ਟਮੀ ਰਵਾਰਾ ਤੀਰਥ ਸਦਰਭ ਗ੍ਰੰਥ ਸੁਧਾਰ।

കാതകഹാണി ഏ മനം ചഞ്ചല ചതുരായി ഗനനാഭായ ചതുരായി നഭായ ഗനതു സോണമാണ് മേരയ ഏ മായാ മോണി നിന ഏത് പരമ്പുലായ മായാ താ മോണി തന കീർത്തി ജൻ ഠകൗലി പായ കുർബാൻ ഗീതാ തസൈ വിട്ടോ ജൻ മോ മിഠാലായ കഹനാനക മൻ ചഞ്ചല ചതുരായി ഗനനാഭായ ഏ മന ബ്യാരയ തൂ സദാ സത് സംഭാലേ ഏ കുടുംബ തുജേ ദേഖദാ ചല്ലേ നാഹി തേരാ നാലേ ਸਾਥ ਤੇਰਾ ਚੱਲੇ ਨਾ ਇਸ ਨਾਲ ਕਿਉਂ ਚਤਲਾਈਆ ਹੈ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਆ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋ ਵਹਿ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਅਗੁਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਹਿਣਾ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਗਿਆ ਗੁਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਗਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਉਪਾਇਆ ਏਕ ਵੇਕ ਪ੍ਰਸੰਨ ਆਇਆ ਲਭ ਲੁਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚਲਣਾ ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਕੀਏਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤਜਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹਉ ਜੁਗ ਨਿਰਾਲੀ ਜਿਉਂ ਤੂੰ ਚਲਾਏ ਹੈ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲੇ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ ਕਹੇ ਨਾ ਜਿਸ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਹੈ ਆਪਣੇ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾ ਨੂੰ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵਹੇ ਇਹ ਸੁਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵੇ ਧੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੇ ਧੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਗੁਰਮ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਊਪ ਜਾਏ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਵਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਬੇਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਨਮਾ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇ ਗੁਰੂ ਸੇਤੀ ਸਨਮੁਖ ਹੋਵੈ ਹੋਵੇ ਤਾਂ ਸਨਮੁਖ ਸੇ ਕੋਈ ਜੀਓ ਹੋ ਰਹਾ ਹੈ ਗੁਰੂ ਨਾਲੇ ਗੁਰ ਕੇ ਜਨ ਹਿਰਦਾਏ ਤੇ ਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨਾ ਵਰਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਮੈਨੂੰ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੋਨੀ ਭਰਮੇ ਆਵੇ ਮੈਨੂੰ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਮੈਨੂੰ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਸਰਬਾਣੀ ਜਨਗੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਰ ਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਮੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵਾਏ ਇਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ
ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਝੋਂ ਤਤੈ ਸਾਰ ਨਾ ਜਾਣੀ। ਤੇ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਾਹੇ ਨਾਨਕ ਸੋ ਤਤ ਪਾਏ, ਜਿਸਨੂੰ ਅੰਦਰ ਨੂੰ ਹਰਲ ਲਾਗੇ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਗਿਓ ਮਨੋ ਵਿਸਾਰੀਐ, ਮਨ ਹਉ ਕਿਉਂ ਵਿਸਾਰੀਐ ਏਵੜ ਦਾਤਾ। ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਕੋਹੇ ਨਾ ਸੱਕੀ, ਜਿਸਨੂੰ ਆਪਣੀ ਲਿਬਲਾਵੇ, ਆਪਣੀ ਲਿਬ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਏਵੜ ਦਾਤਾ, ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਹੈ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਅਜਿਹੀ, ਕਰਤਾ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਰਾ ਪਾਇਆ, ਲਿਬ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰਾਏ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਪ੍ਰਸਾਦੀ, ਜਿਨ੍ਹਾਂ ਲਿਬ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਹਰ ਆਪ ਅਮਲਕ ਹੈ, ਮੁੱਲਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰੂ ਜੇ

ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੱਜਿਆ ਤਾਂ ਚਲ ਤੁਹਾ ਚਲ ਤਾਂ ਨੰਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਰਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ।

ਜਿਨ ਹਰ ਤੇਰਾ ਰਚਨ ਰਚਾ ਸੋ ਹਰ ਮਨ ਨਾ ਮਸਾਇਆ, ਗੁਰਪ੍ਰਸਾਦੀ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰੋ ਮੇਰੇ ਹਰ ਤੁਮੈ ਜੋ ਧਰੀ, ਹਰ ਬਿਨਾ ਵਰਨਾ ਦੇਖੋ ਕੋਈ, ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨਾ ਵਰਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹਾਓ, ਸੱਚੇ ਸੁਣਨ ਅਣੈ ਨੂੰ ਪਠਾਏ, ਸੱਚੇ ਸੁਣਨ ਅਣੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ ਸੱਚ ਅਲੱਖ ਵਿਡਾਣੀ, ਤਾਕੀਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨੈ ਅਨੋ ਪਠਾਏ ਹਰਿ।

ਭਵਨ ਜਾਇਆ। ਇਹ ਸਾਚਾ ਸੁਹਿਲਾ ਸਾਚੇ ਘਰ ਗਾਵੋ, ਗਾਵ ਤਾਂ ਸੁਹਿਲਾ ਘਰ ਸਾਚੇ, ਜਿਥਾ ਸਦਾ ਸੱਚ ਧਿਆਵਹਿ, ਸਚੋ ਧਿਆਵੇ ਜਾਤ ਭਾਵਹਿ, ਗੁਰਮੁਖ ਜਿਨਾ ਬੁਝਾਵਹਿ। ਇਹ ਸਤਸਵਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ, ਕਹੇ ਨਾਨਕ ਸਤ ਸੁਹਿਲਾ ਸੱਚੇ ਘਰ ਗਾਵਹਿ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਦੀਵਾਨਾ ਚਾਹ ਜੀ ਨੇ ਪਾਰੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਗੁਰੂ ਮਹਾਰਾਜ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਵੱਲੋਂ ਨਾਮ ਜਪਿਆ ਗਿਆ ਉਪਰੰਤ ਗੁਰੂ ਮਹਾਰਾਜ ਸੁਣ ਤਖਤਾਂ ਦੇ ਵਿਰਾਜ ਦਰਸ਼ਨ ਦਾਰੇ ਪਿੱਤਰ ਹੁਕਮ ਬਖਸ਼ ਕੀਤੇ ਸਨ ਉਪਰੰਤ ਗੁਰੂ ਮਹਾਰਾਜ ਦੇ ਹਜ਼ੂਰ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀ ਨਿਰਤਨੇਮ ਪਿੱਤਰ ਹੁਕਮ ਸਰਵਣ ਕੀਤੇ ਹਨ ਆਉਣ ਸ੍ਰੀ ਆਸਾ ਕੇ ਵਾਰ ਦੇ ਸ਼ਬਦ ਕੀਰਤਨ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵਾਲਿਆਂ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਉਹਨਾਂ ਪਾਸੋਂ ਵਿਆਸ ਦਾ ਸਰਵਣ ਕਰੋ ਜੀ ਆਉਣ ਵਾਲੇ ਐਤਵਾਰ ਦੀਵਾਨ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਐਤਵਾਰ ਦੀਵਾਨ ਸਾਜਰੇ ਹਨ ਹਾਜ਼ਰੀਆਂ ਭਰਨੀਆਂ ਜੀ

0: ਸਰ ਪਿਆਰ ਜਾਤੀ ਸਰੰਗੀ ਕੁਦਰਤੀ ਜਹਾਨ
1: ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸੰਤਰ

ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪੌੜਾ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਣ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀਕੈਂਡ ਦੇ ਪ੍ਰੋਗਰਾਮ ਪਰਿਵਾਰ ਵੱਲੋਂ, ਸੰਗਤਾਂ ਵੱਲੋਂ, ਸੰਤ ਬਾਬਾ ਅਜੀਤ ਸਿੰਘ ਜੀ ਹਿੰਸਾਲੀ ਵਾਲੇ, ਉਹਨਾਂ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਵਾਰੀ ਸੰਗਤ ਜੀ, ਸਾਰੇ ਮਾਈ ਭਾਈ ਗੁਰਸਿੱਖ ਰਲ ਮਿਲ ਕੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ।

ਸੁਭਾਵਾਨ ਗੁਰੂ ਸਵਾਰੀ ਸੰਗਤ ਜੀ ਦੂਰ ਨੇੜੇ ਮਾਈ ਭਾਈ ਗੁਰਸਿੱਖ ਮੀਡੀਅਮ ਰਾਹੀਂ ਗੁਰੂ ਕੀ ਬਾਣੀ ਦਾ ਆਨੰਦ ਪ੍ਰਾਪਤ ਕਰਨ ਵਾਲੇ ਵੀ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਨੇ, ਹੋਰ ਕਿਰਪਾ ਵਾਲੇ ਗੁਰਸਿੱਖ ਨੇ ਜਿਹੜੇ ਸਾਹਿਬਾਂ ਦੇ ਪਾਵਨ ਦਰਬਾਰ ਦੀਆਂ ਰੋਜ਼ਾਨਾ ਹਾਜ਼ਰੀਆਂ ਭਰਦੇ ਨੇ, ਸਿੱਖੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਹਮੇਸ਼ਾ ਗੁਰੂ ਨਾਲ ਜੁੜੇ ਰਹਿਣਾ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨੀਵਾਣ ਨੂੰ, ਨਿਰਮਲ ਸੀਤਲ ਸੁੱਧ ਪਰਾਣੀ, ਬਹੁ ਰੰਗੀ ਇੱਕ ਰੰਗ ਹੋਏ, ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਰਤੀ ਹਾਣੀ, ਤਪਦਾ ਪਰ ਉਪਕਾਰ ਨੂੰ, ਤਪਦਾ ਪਰ ਉਪਕਾਰ ਨੂੰ ਅਗਨ ਬੁਝਾਏ, ਤਪਦੀ ਠੰਡਾ ਹੋਵੇ ਬਿਲਮ ਨਾ ਜਾਣੀ, ਗੁਰਸਿੱਖੀ ਦੀ ਇਹ ਨਿਸ਼ਾਨੀ। ਗੁਰਸਿੱਖਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਅੰਦਰ ਨਿਮਰਤਾ, ਬਾਣੀ ਨਾਲ ਜੁੜੇ ਰਹਿਣਾ, ਸੁਰਤ ਵਿੱਚ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਦੇ ਰਹਿਣਾ, ਲੰਗਰਾਂ ਦੇ ਵਿੱਚ ਅੰਨ ਜਲ ਤਿਆਰ ਕਰਨ ਦੀ ਸੇਵਾ ਗੁਰਸਿੱਖਾਂ ਨੇ ਕਰਦੇ ਰਹਿਣਾ, ਭੈਣਾਂ ਨੇ ਵੀਰਾਂ ਨੇ ਲੰਗਰ ਬਣਾਉਣ ਦੀ, ਲੰਗਰ ਛਕਾਉਣ ਦੀ, ਲੰਗਰ ਵਰਤਾਉਣ ਦੀ, ਹੋਰ ਗੁਰੂ ਘਰ ਵਿੱਚ ਬੇਅੰਤ ਬੇਅੰਤ ਸੇਵਾਵਾਂ ਹੁੰਦੀਆਂ ਨੇ, ਉਹ ਸਾਰੀਆਂ ਨਿਭਾ ਕੇ ਤੇ ਅੰਦਰ ਗਰੀਬੀ ਰੱਖਣੀ। ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ, ਗਰੀਬੀ ਆਵੇ ਫਿਰ ਇੱਥੋਂ ਤੱਕ ਸਹਿਜੇ ਸਹਿਜੇ ਸੋ ਗੁਰਸਿੱਖ ਪਹੁੰਚ ਜਾਂਦਾ, ਸਾਰੀਆਂ ਕਾਮਨਾਵਾਂ ਮਿਟ ਜਾਂਦੀਆਂ ਨੇ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਜਦੋਂ ਮੇਰੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਫਿਰ ਸਤਿਗੁਰੂ ਮਹਾਰਾਜ, ਜਿਵੇਂ ਅੱਜ ਦਾ ਮੁੱਖ ਵਾਕ ਸਾਹਿਬਾਂ ਨੇ ਬਖਸ਼ਿਆ ਹੈ, ਅੰਦਰ ਨਾਮ ਦਾ ਕਿਣਕਾ ਪ੍ਰਾਪਤ ਹੋ ਜਾਂਦਾ। ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਖੁੱਲ੍ਹੇ ਦੀਦਾਰੇ ਬਖਸ਼ਿਸ਼ ਕੀਤੇ ਨੇ ਅਤੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਜੀ। ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 696 ਤੇ ਬਿਲਕੁਲ ਉੱਪਰ ਗੁਰੂ ਕਾ ਸ਼ਬਦ ਸੁਭਾਵਾਨ ਹੈ। ਜਿਸ ਵੇਲੇ ਜੈਤ ਸਰੀ ਰਾਗ ਆਰੰਭਤਾ ਹੁੰਦੀ ਹੈ ਤਾਂ ਪਹਿਲਾ ਹੀ ਸ਼ਬਦ ਹੈ ਅੱਜ ਦਾ ਮੁੱਖ ਵਾਕ ਦਰਗਾਹੀ ਫੁਰਮਾਨ ਔਰ

ਬਹਾਵੈ। ਭੱਟ ਸਾਹਿਬਾਨਾਂ ਨੇ ਇੱਕੋ ਹੀ ਅਰਦਾਸ ਕੀਤੀ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੀ ਇੱਕੋ ਹੀ ਅਰਦਾਸ ਹੈ ਤੁਹਾਡੇ ਚਰਨਾਂ ਵਿੱਚ ਸੋਢੀ ਸੁਲਤਾਨ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਾਵ ਨਿੱਧ ਪਾਵੈ, ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਾਵ ਨਿੱਧ ਪਾਵੈ, ਸੋਈ ਰਾਮਦਾਸ ਗੁਰ ਬਲ ਭੰਨ। ਮਿਲ ਸੰਗਤ ਧੰਨ ਧੰਨ ਕਰੋ, ਬਲ ਭੱਟ ਜੀ ਕਹਿੰਦੇ ਸੰਗਤ

ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਅੰਦਰੋ। ਇਹ ਭਾਈ ਉਸ ਗੁਰੂ ਨੂੰ ਸੰਗਤ ਵਿੱਚ ਬੈਠ ਕੇ ਯਾਦ ਕਰੋ ਤਾਂ ਗੁਰੂ ਦੀ ਪ੍ਰਾਪਤੀ ਹੋ ਜਾਵੇਗੀ। ਧੰਨ ਗੁਰੂ ਰਾਮਦਾਸ ਜੀ ਕਿਰਪਾਲੂ ਦਾ ਤਾਰ ਜੀ ਨੇ ਕਿਰਪਾ ਕੀਤੀ ਹੈ, ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾ ਲਈਏ। ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ। ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਵਰਤ ਰਹੀ ਹੈ। ਘਰ ਪਹਿਲਾ ਪਹਿਲੀ ਸੁਰ ਤਾਲ ਦੇ ਵਿੱਚ ਸ਼ਬਦ ਉਚਾਰਨ ਦੀ ਸਾਹਿਬਾਂ ਨੇ ਹਦਾਇਤ ਕੀਤੀ ਹੈ। ਚਾਰ ਪਦਿਆਂ ਵਾਲਾ ਸ਼ਬਦ ਹੈ, ਆਰੰਭ

ਪਟਵਾਰੀ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੇ ਅੰਦਰ ਨਾਮ ਵਸ ਗਿਆ, ਕਿਵੇਂ ਵਸਿਆ ਹੈ, ਕਿਵੇਂ ਕਿਰਪਾ ਹੋਈ ਹੈ ਤਾਂ ਗੁਰੂ ਰਾਮ, ਪਹਿਲਾ ਅਰਥ ਕਰੀਏ, ਗੁਰੂ ਰਾਮਦਾਸ ਕਿਰਪਾਲੂ ਦਾ ਤਾਰ ਜੀ ਕਹਿੰਦੇ, ਪੂਰਿਆਂ ਗੁਰਾਂ ਦਾ ਮੇਰੇ ਸਿਰ ਉੱਤੇ ਹੱਥ ਆ ਗਿਆ, ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੇਰੇ ਸਾਹਿਬਾਂ ਦੇ ਚਰਨਾਂ ਚ ਬਿਣੇ ਵੀ ਇਹੀ ਕੀਤੀ ਹੈ, ਹਰ ਕੇ ਜਨ ਸਤਿਗੁਰ ਸਤ ਪੁਰਖ ਹਾਂ ਬਿਣੋ ਕਰੋ ਗੁਰਪਾਸ, ਮੈਂ ਸੇਵਕ ਹਾਂ ਸੇਵਕ, ਤੁਸੀਂ ਜੁਗੋ ਜੁਗ ਅਟਲ। ਗਰੀਬ ਨਿਵਾਜ ਹਾਂ ਦਾਸ, ਬਿਣੋ ਕਰੋ ਗੁਰਪਾਸ, ਤੁਹਾਡੇ ਚਰਨਾਂ ਚ ਮੇਰੀ ਅਰਦਾਸ ਹੈ, ਬੇਨਤੀ ਹੈ, ਜੋਦੜੀ ਹੈ,

ਕਰਨਾ ਹੋ ਜਾਂਦਾ ਹੈ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਇਹ ਮੇਰੇ ਜੀਵਨ ਦੀ ਰੋਹ ਰੀਤੀ ਬਣ ਜਾਵੇ, ਮੇਰਾ ਤਾਂ ਜੀਵਨ ਹੀ ਨਾ ਬਣ ਜਾਵੇ। ਦੁਨੀਆਂ ਦੇ ਵਿੱਚ ਰਤਨਾਂ ਨੂੰ, ਹੀਰਿਆਂ ਨੂੰ, ਮੂੰਗੀਆਂ ਨੂੰ ਬਹੁਤ ਬਹੁਤ ਕੀਮਤੀ ਮੰਨਿਆ ਹੈ। ਅੱਜ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਆ, ਮੇਰਾ ਹੀਰਾ ਰਤਨ ਨਾਮ ਹਰ ਵਸਿਆ। ਜਗਿਆਸੂ ਨੇ ਬੇਨਤੀ ਕਰਨੀ ਗਰੀਬ ਨਿਵਾਜ, ਨਾਮ ਉਦੋਂ ਵਸੇਗਾ ਜਦੋਂ ਤੁਹਾਡੀ ਕਿਰਪਾ ਰਹਿਮਤ ਹੋਵੇਗੀ ਤੇ ਸਿੱਖ ਆ ਕੇ ਨਾਮ ਦੀ ਦਾਤ ਮੰਗੇਗਾ। ਮੈਂ ਰਤਨ ਦੀ ਬਾਤ ਪਾ ਰਿਹਾ ਸੀ, ਨਾਮ ਰਤਨ ਹੈ, ਬਾਣੀ ਰਤਨ ਹੈ, ਵੈਰਾਗ ਰਤਨ ਹੈ, ਗਿਆਨ ਰਤਨ ਹੈ, ਪ੍ਰੇਮ ਰਤਨ ਹੈ, ਤਾਂ ਜਿਹੜੀ ਦੁਰਲੱਭ ਦੇਹੀ ਦੀ ਦਾਤ ਪ੍ਰਾਪਤ ਹੋਈ ਇਹ ਵੀ ਰਤਨ ਹੈ। ਕਿਉਂ? ਇਹ ਰਤਨ ਦਾਸ ਨੇ ਬੋਲਣ ਦਾ ਯਤਨ ਕੀਤਾ ਹੈ। ਬਾਹਰਲੇ ਰਤਨਾਂ, ਹੀਰਿਆਂ, ਮੂੰਗੀਆਂ ਦਾ ਤਾਂ ਮੁੱਲ ਪੈਂਦਾ ਵੇਖਿਆ ਜੇ ਤੁਸੀਂ, ਪਰ ਵੈਰਾਗ ਦਾ ਮੁੱਲ ਪੈਂਦਾ ਵੇਖਿਆ ਜੇ? ਦੁਰਲੱਭ ਦੇਹੀ ਦੀ ਦਾਤ ਪ੍ਰਾਪਤ ਹੈ, ਰਤਨੇ ਦਾ ਮੁੱਲ ਪੈਂਦਾ ਕਿਸੇ ਨੇ ਵੇਖਿਆ? ਨਾਮ ਦਾ ਰਤਨ ਮੁੱਲ ਪੈਂਦਾ ਕਿਸੇ ਨੇ ਵੇਖਿਆ? ਇਹ ਬਾਤ ਤਾਂ ਸਾਹਿਬਾਂ ਨੇ, ਕਬੀਰ ਸਾਹਿਬ ਜੀ ਨੇ ਕਹੀ ਸੀ। ਕੋਈ ਰਾਜਾ ਕਬੀਰ ਸਾਹਿਬ ਜੀ ਕੋਲ ਸੋਨੇ ਹੀਰਿਆਂ ਦਾ ਰਤਨਾਂ ਦਾ ਥਾਲ ਭਰ ਕੇ ਲਾਇਆ, ਕਹਿਣ ਲੱਗੇ ਵੀ ਸੱਜਣਾ ਇਹ ਕੀ ਹੈ? ਭਗਤ ਸਾਹਿਬ ਜੀ ਤੁਹਾਡੀ ਮਹਿਮਾ ਬੜੀ ਸੁਣੀ ਹੈ, ਤੁਹਾਡੇ ਕੋਲ ਨਾਮ ਵਿਕਦਾ ਹੈ? ਕਹਿੰਦੇ ਹਾਂ। ਕਹਿਣ ਲੱਗੇ ਫਿਰ ਇਉਂ ਕਰੋ ਵੀ ਆ ਮੇਥੋਂ ਹੀਰੇ ਰਤਨ ਜਵਾਹਰ ਮੂੰਗੇ ਲੈ ਲਓ ਤੇ ਮੈਨੂੰ ਨਾਮ ਦੇ ਦਿਓ। ਵਾਹ ਭਾਈ ਵਾਹ, ਕਿਧਰੇ ਇਹਨਾਂ ਚੀਜ਼ਾਂ ਨਾਲ ਵੀ ਨਾਮ ਮਿਲਦਾ ਜੀ। ਕੰਚਨ ਸਿਉਂ ਪਾਈਐ ਨਹੀਂ ਤੋਲ, ਭਾਈ ਇਹਦੇ ਨਾਲ ਤੋਲ ਕੇ ਨਹੀਂ ਮਿਲਣਾ, ਵੀ ਇਹਦੇ ਵੱਟੇ ਕਿਧਰੇ ਤੈਨੂੰ ਨਾਮ ਮਿਲ ਜਾਵੇ। ਤਾਂ ਬੇਨਤੀ ਕੀਤੀ ਹੈ, ਮਿਲਣਾ ਕਿਵੇਂ ਹੈ? ਤਾਂ ਅਗਲਾ ਫਿਰ ਜਵਾਬ ਦਿੱਤਾ, ਮਨ ਦੇ। ਇੱਥੇ ਮਨ ਦੇਣਾ ਪੈਂਦਾ, ਮਨ ਦੇ ਰਾਮ ਲੀਓ ਹੈ ਮੋਲ। ਮਨ ਦੇ ਕੇ ਤੇ ਫਿਰ ਨਾਮ ਮਿਲਦਾ, ਐਸਾ ਨਾਮ ਰਤਨ ਹੈ। ਭਗਤ ਸਾਹਿਬ ਜੀ ਦੇ ਅੰਮ੍ਰਿਤ ਵਾਚਨ ਨੇ ਐਸਾ ਨਾਮ ਰਤਨ ਨਿਰਮੋਲਕ, ਬੜੇ ਪਿਆਰੇ ਬੋਲ ਨੇ, ਨਿਰਮੋਲਕ। ਨਾਮ ਰਤਨ ਦਾ ਮੁੱਲ ਨਹੀਂ ਹੈ, ਦੁਨੀਆਂ ਦੇ ਪਦਾਰਥਾਂ ਦਾ ਮੁੱਲ ਜੇ ਇਹੋ ਜਿਹਾ ਨਾਮ ਰਤਨ ਹੈ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛੁਪਾਇਆ। ਨਾਮ ਰਤਨ ਕਿਹਦੇ ਹਿਰਦੇ ਵਿੱਚ ਵਸ ਗਿਆ? ਛੁਪਿਆ ਛੁਪਦਾ ਨਹੀਂ ਹੈ, ਪ੍ਰਗਟ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਛਪੈ ਨਾ ਛਪੈ ਛੁਪਾਇਆ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪਾਇ ਛੁਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਹ ਨਾਮ ਦਾ ਰਤਨ ਐਸਾ ਹੈ। ਸਾਹਿਬਾਂ ਦਾ ਇੱਕ ਬੋਲ ਤੁਸਾਂ ਨੇ ਅੰਮ੍ਰਿਤ ਵੇਲੇ ਜ਼ਰੂਰ ਪੜਿਆ ਜੇ, ਗੁਰ ਕਾ ਸ਼ਬਦ ਰਤਨ ਹੈ, ਜਿਹਦੇ ਵਿੱਚ ਹੀਰੇ ਵੀ ਜੜੇ ਨੇ, ਮੂੰਗੇ ਵੀ ਜੜੇ ਨੇ, ਪ੍ਰੇਮ ਰੂਪੀ ਗਿਆਨ ਰੂਪੀ ਹੀਰੇ ਜੜੇ ਨੇ, ਸ਼ਰਧਾ ਰੂਪੀ ਮਣੀਆਂ ਜੜੀਆਂ ਹੋਈਆਂ ਨੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹੋ ਹੋਵਾ ਸੁਭਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇਹ ਬੁਝਾਏ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਆਪਣੇ ਹਿਰਦੇ ਵਿੱਚ ਜੜ ਲੈਣਾ ਕਰ ਇਸ ਨਾਮ ਰਤਨ, ਭਾਵ ਤੇਰੇ ਹਿਰਦੇ ਦੇ ਵਿੱਚ ਗੁਰੂ ਗੁਰੂ ਦਾ ਵਾਸਾ ਹੋ ਜਾਵੇ, ਐਸਾ ਨਾਮ ਰਤਨ ਨਿਰਮੋਲਕ ਹੈ। ਨਵੇਂ ਪਾਤਸ਼ਾਹ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਨ ਕਰੀ, ਸੀਸ ਦੀਆ ਪਾਰ ਸੀਨਾ ਉਚਰੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਵੀ ਆ ਜਿਹੜੀ ਦੁਰਲੱਭ ਦੇਹ ਦੀ ਦਾਤ ਪ੍ਰਾਪਤ ਹੋਈ ਹੈ, ਇਹ ਰਤਨ ਹੈ ਰਤਨ। ਸਾਹਿਬਾਂ ਦੇ ਅੰਮ੍ਰਿਤ ਬਚਨ ਨੇ, ਮਨ ਰੇ ਕਹਾਂ ਭਇਓ ਤੇ ਬਹੁਰਾ, ਐਨਸ ਔਧ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੋਰਾ, ਜੋ ਤਨ ਤੇ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਛ ਤੇਰੋ ਰੇ ਨਾਣ ਦੇਖੋ ਸੋਚ ਵਿਚਾਰੀ, ਰਤਨ ਜਨਮ ਆਪਣੋ ਤੇ ਹਾਰਿਓ

ਭਇਓ ਚਰਨਨ ਸਿਉ ਬਿਰਥਾ ਆਉ ਦਸਰਾਨੀ। ਰਤਨ ਜਨਮ ਆਪਣੋ ਤੈ ਹਾਰਿਓ। ਗਰੀਬ ਨਿਵਾਜ ਜੀ ਕਹਿੰਦੇ ਜਨਮ ਜਿਹੜਾ ਰਤਨ ਹੈ ਇਹਨੂੰ ਗਵਾ ਕੇ ਨਾ ਜਾ, ਇਹਦਾ ਲਾਹਾ ਖੱਟ ਕੇ ਜਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਸੁਣੀ ਦਾ ਆਪ ਜੀ ਤੋਂ ਅਨੇਕਾਂ ਵਾਰ ਬੋਲ ਸੁਣੇ ਨੇ ਵੀ ਦੁਰਲੱਭ ਦੇਹ ਦੀ ਦਾਤ ਜਿਹੜੀ ਹੈ ਬੜਾ ਅੰਦਰ ਮੂਲਕ ਹੀਰਾ ਰਤਨ ਹੈ, ਇਹਦੀ ਕੋਈ ਕਦਰ ਵੀ ਜਾਣਦਾ ਹੈ, ਇਹਦੀ ਕੋਈ ਕੀਮਤ ਵੀ ਪਛਾਣਦਾ ਹੈ ਵੀ ਜਿਹੜਾ ਦੁਰਲੱਭ ਦੇਹ ਦੀ ਦਾਤ ਮਿਲੀ ਹੈ ਤੁਸੀਂ ਕਹਿੰਦੇ ਹੋ ਬਹੁਤ ਨਿਰਮੋਲਕ ਰਤਨ ਹੈ, ਦੁਰਲੱਭ ਦੇਹ ਹੈ, ਇਹਦੀ ਕੋਈ ਕੀਮਤ ਨੂੰ ਜਾਣਦਾ ਹੈ, ਮੁੱਲ ਨੂੰ ਕੋਈ ਜਾਣਦਾ ਹੈ। ਗਰੀਬ ਨਿਵਾਜ ਗੁਰੂ ਨਾਨਕ ਮਹਾਰਾਜ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ ਮਰਦਾਨਿਆ ਤੇਰੇ ਸਵਾਲ ਦਾ ਜਵਾਬ ਕੁਝ ਸਮੇਂ ਬਾਅਦ ਮਿਲ ਜਾਵੇਗਾ। ਨਾਲ ਦੀ ਨਾਲ ਭਾਈ ਸਾਹਿਬ ਜੀ ਨੇ ਬੇਨਤੀ ਕਰ ਦਿੱਤੀ ਗਰੀਬ ਨਿਵਾਜ ਤੁਹਾਡੇ ਨਾਲ ਵਿਚਰਦੇ ਰਹਿੰਦੇ, ਬੜੇ ਦਿਹਾੜੇ ਲੰਘ ਜਾਂਦੇ ਨੇ ਖਾਣ ਪੀਣ ਤੋਂ ਬਿਨਾਂ, ਪੌਣ ਹਾਰੀ ਰਹਿਣਾ ਪੈਂਦਾ ਹੈ। ਸਾਹਿਬ ਕਹਿਣ ਲੱਗੇ ਗੱਲ ਕੋਈ ਨਹੀਂ ਹੈ, ਪਾਟਲੀ ਪੁੱਤਰ ਸ਼ਹਿਰ ਆ ਰਿਹਾ ਜਿਹਨੂੰ ਤੁਸੀਂ ਅੱਜ ਕਹਿੰਦੇ ਹੋ ਪਟਨਾ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਤਖ਼ਤ ਸ੍ਰੀ ਹਰਿਮੰਦਰ ਜੀ ਤਖ਼ਤ ਸਾਹਿਬ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਮਰਦਾਨਿਆ ਪਾਟਲੀ ਪੁੱਤਰ ਆ ਰਿਹਾ ਹੈ, ਸ਼ਹਿਰ ਆ ਜਾਣਾ ਸ਼ਹਿਰ, ਉੱਥੋਂ ਕੁਝ ਲੈ ਕੇ ਖਾ ਲਵੀ। ਤਾਂ ਮਰਦਾਨਾ ਜੀ ਕਹਿਣ ਲੱਗੇ ਗਰੀਬ ਨਿਵਾਜ ਪੱਲੇ ਦਮਣਾ ਨਹੀਂ ਜੇ ਤੇ ਲੈਕੇ ਕਾਹਦਾ ਛਕਣਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਨਿਰੰਕਾਰ ਦੇਣ ਨੂੰ ਸਮਰੱਥ ਹੈ। ਇੰਨੀਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਭਾਈ ਮਰਦਾਨਾ ਜੀ ਨੂੰ ਥੋੜਾ ਜਿਹਾ ਰੇਤਲਾ ਇਲਾਕਾ ਸੀ ਪੈਰ ਦੇ ਨਾਲ, ਰੇਤਾ ਸੱਜੇ ਖੱਬੇ ਹੋਈ ਤੇ ਰਤਨ ਚਮਕਦਾ ਨਜ਼ਰ ਆਇਆ। ਰੱਬ ਜੀ, ਗੁਰੂ ਜੀ, ਗੁਰੂ ਨਾਨਕ ਮਹਾਰਾਜ, ਆ ਸਾਹਮਣੇ ਕੀ ਪਿਆ ਹੈ? ਤਾਂ ਮਹਾਰਾਜ ਕਹਿਣ ਲੱਗੇ ਰਤਨ ਹੈ, ਰਤਨ ਚੱਕ ਲਾ। ਚੱਕ ਲਿਆ ਰਤਨ। ਸਤਿਗੁਰੂ ਮਹਾਰਾਜ, ਇਹਦੀ ਚਮਕ ਬੜੀ ਹੈ, ਇਹ ਚਮਕੀਲਾ ਬੜਾ ਹੈ, ਸੁਹੱਪਣ ਵਾਲਾ ਬੜਾ ਹੈ। ਤਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆ ਤੂੰ ਸਵਾਲ ਕੀਤਾ ਹੈ ਨਾ ਵੀ ਆ ਦੁਰਲੱਭ ਦੇ ਰਤਨ ਕਹਿੰਦੇ ਉਹਦੀ ਕੀਮਤ ਕਿੰਨੇ ਕੁ ਕੋਈ ਜਾਣਦੇ ਨੇ, ਇਸ ਰਤਨ ਦੇ ਵਿੱਚ ਤੇਰੇ ਸਵਾਲ ਦਾ ਜਵਾਬ ਹੈ, ਇਸ ਰਤਨ ਦੇ ਵਿੱਚ ਤੇਰੇ ਕੁਐਸਚਨ ਦਾ ਆਂਸਰ ਹੈ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰਦੇਵ ਅਜੇ ਇਹ ਰਤਨ ਵਿੱਚੋਂ ਭਲਾ ਜਵਾਬ ਕੀ ਮਿਲ ਜਾਣਾ, ਇਹਦੇ ਰਤਨ ਹੈ। ਸਾਹਿਬ ਜੀ ਕਹਿਣ ਲੱਗੇ ਸ਼ਹਿਰ ਵਿੱਚ ਚੱਲਦੇ ਆ। ਜਿਸ ਵੇਲੇ ਗਰੀਬ ਨਿਵਾਜ ਗਊ ਘਾਟ ਜਾ ਕੇ ਬੈਠੇ ਨੇ ਸੱਚੇ ਪਾਤਸ਼ਾਹ ਜੀ, ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਸੁਭਾਈਮਾਨ ਨੇ ਜਿਹੜੇ ਜਾਂਦੇ ਨੇ ਦੀਦਾਰ ਕੀਤੇ ਹੋਣਗੇ, ਤੇ ਜਿਸ ਵੇਲੇ ਗਰੀਬ ਨਿਵਾਜ ਤੱਥੇ ਪਹੁੰਚਦੇ ਨੇ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਭਾਈ ਮਰਦਾਨਿਆ ਆਹ ਜਿਹੜਾ ਰਤਨ ਤੈਨੂੰ ਲੱਭ ਗਿਆ ਹੈ ਨਾ, ਜਾ ਕੇ ਇਹਦਾ ਕੁਝ ਖਾ ਲਾ, ਕੁਝ ਛਕ ਲਾ। ਸੱਚੇ ਪਾਤਸ਼ਾਹ ਜ਼ਰੂਰ ਜਾਣਾ, ਜਿਸ ਵੇਲੇ ਸ਼ਹਿਰ ਨੂੰ ਜਾਂਦਾ ਹੈ ਸਾਰਿਆਂ ਤੋਂ ਪਹਿਲਾਂ ਇੱਕ ਮੂਲੀਆਂ ਵਾਲੀ ਰੇਹੜੀ ਤੇ ਖੜ ਜਾਂਦਾ ਹੈ, ਕਹਿੰਦਾ ਜੀ ਆਹ ਰਤਨ ਹੈ ਕੁਝ ਦੇ ਦਿਓ। ਕਹਿੰਦੇ ਲੈ ਇਹ ਰਤਨ ਹੈ, ਇਹ ਤੇ ਗੀਟਾ ਹੈ, ਪੱਥਰ ਹੈ, ਇਹਦਾ ਕੁਝ ਮਿਲ ਸਕਦਾ? ਕਹਿੰਦੇ ਨਾ ਨਾ ਬਿਲਕੁਲ ਨਹੀਂ ਹੈ, ਇਹਦੀਆਂ ਤੇ ਦੋ ਮੂਲੀਆਂ ਵੀ ਨਹੀਂ ਮਿਲਦੀਆਂ। ਥੋੜਾ ਜਿਹਾ ਅਗਾਂਹ ਜਾਂਦਾ ਹੈ, ਇੱਕ ਹਲਵਾਈ ਦੀ ਦੁਕਾਨ ਤੇ ਪਹੁੰਚਦਾ ਹੈ, ਉਹਨੂੰ ਉਹ ਵਿਖਾਉਂਦਾ ਹੈ, ਕਹਿਣ ਲੱਗਾ ਖਾਣ ਵਾਸਤੇ ਦੇ ਦੇ। ਕਹਿਣ ਲੱਗਾ ਇਹ ਖਾਣ ਵਾਸਤੇ ਮੈਂ ਗੀਟੇ ਦਾ ਤੈਨੂੰ ਕੀ ਦਵਾਂ, ਪੱਥਰ ਹੈ, ਇਹਦੀ ਤੇ ਇੱਕ ਟੁਕਰੀ ਵੀ ਨਹੀਂ ਮਿਲਦੀ ਮਠਿਆਈ ਦੀ, ਅਗਾਂਹ ਚਲਾ ਜਾ। ਅਗਾਂਹ ਚਲਾ ਗਿਆ, ਕਦੇ ਕਿਸੇ ਦੁਕਾਨ ਤੇ ਖਲੋਂਦਾ, ਕੁਝ ਨਹੀਂ ਮਿਲਦਾ, ਵਾਪਸ ਆ ਜਾਂਦਾ। ਗਰੀਬ ਨਿਵਾਜ ਇਹਦਾ ਤੇ ਕੁਝ ਮਿਲਦਾ ਹੀ ਨਹੀਂ ਜੇ। ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਜਾ, ਦੂਜੀ ਵਾਰ ਗਿਆ, ਖਾਲੀ ਮੁੜ ਆਇਆ, ਮੁੱਕ ਦੀ ਗੱਲ ਕਰੀਏ। ਧੰਨ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਮਰਦਾਨਿਆ ਫੇਰ ਜਾ। ਜਦੋਂ ਤੀਜੀ ਵਾਰ ਗਿਆ, ਇੱਕ ਹੈਗਾ ਹੀ ਪਰਖਣ ਵਾਲਾ, ਤੇ ਚਲਦਿਆਂ ਚਲਦਿਆਂ ਸ਼ਹਿਰ ਚੋਂ ਲੰਘਦਾ ਜਾ ਰਿਹਾ, ਇੱਕ ਜੌਹਰੀ ਦੀ ਦੁਕਾਨ ਆ ਗਈ, ਜੌਹਰੀ ਦੀ, ਅਸਲੀ ਜੌਹਰੀ ਹੈ। ਤੇ ਜਦੋਂ ਤੁਰੇ ਜਾਂਦੇ ਮਰਦਾਨੇ ਦੇ ਹੱਥਾਂ ਵਿੱਚ ਉਹਦੀ ਚਮਕ ਪਈ ਨਾ ਜੌਹਰੀ ਨੂੰ ਬੈਠੇ ਹੋਏ ਗੱਲੇ ਤੇ, ਉਸ ਜੌਹਰੀ ਨੇ ਭਾਈ ਮਰਦਾਨਾ ਜੀ ਨੂੰ ਆਵਾਜ਼ ਦਿੱਤੀ, ਆਵਾਜ਼ ਭਾਈ ਇੱਧਰ ਨੂੰ ਆ ਜਾ ਮੇਰੀ ਦੁਕਾਨ ਨੂੰ। ਦੁਕਾਨ ਵੱਲ ਨੂੰ ਹੋਇਆ, ਕੀ ਲਈ ਫਿਰਦਾ ਹੈ? ਕਹਿਣ ਲੱਗਾ ਜੀ ਆਹ ਮੇਰੇ ਕੋਲ ਇੱਕ ਗੀਟਾ ਜਿਹਾ ਜੇ, ਇਹਦਾ ਕੋਈ ਛਕਣ ਛਕਾਉਣ ਵਾਸਤੇ ਲੱਭਦਾ ਫਿਰਦਾ ਸੀ ਪਰ ਕਿਧਰੋਂ ਮਿਲਿਆ ਹੀ ਨਹੀਂ ਹੈ, ਅਸਲੀ ਜੌਹਰੀ ਸੀ ਜਿਹਦਾ ਨਾਮ ਜੇ ਸਾਲਸਰਾਏ ਜੌਹਰੀ। ਤਾਂ ਉਸ ਵੇਲੇ ਜਦੋਂ ਜੌਹਰੀ ਨੇ ਉਸ ਰਤਨ ਨੂੰ ਵੇਖਿਆ ਤਾਂ ਦੋਨੋਂ ਹੱਥ ਜੋੜ ਕੇ ਉਹਨੂੰ ਨਮਸਕਾਰ ਕੀਤੀ।
ਦਰਸ਼ਨੀ ਭੇਟਾ ਜਿਹੜੀ 100 ਰੁਪਇਆ ਦੇ ਦਿੱਤੀ ਉਸ ਸਮੇਂ ਦੀ ਗੱਲ ਜੇ ਅੱਜ ਤੋਂ ਤਕਰੀਬਨ 550 ਸਾਲ ਦੀ ਬਾਅਦ ਦੀ ਗੱਲ ਆ ਲਓ ਕਿੰਨੀ 100 ਰੁਪਇਆ ਭੇਟਾ ਹੋਵੇਗੀ ਉਸ ਵੇਲੇ ਕੋਈ 100 ਦਮੜਾ ਕੋਈ ਘੱਟ ਰਕਮ ਨਹੀਂ ਹੋਵੇਗੀ ਸਿਰਫ ਦਰਸ਼ਨੀ ਭੇਟਾ ਤਾਂ ਦਰਸ਼ਨੀ ਭੇਟਾ ਲੈ ਕੇ ਭਾਈ ਮਰਦਾਨਾ ਮੇਰੇ ਸਾਹਿਬਾਂ ਕੋਲ ਆ ਗਿਆ ਗਰੀਬ ਨਵਾਜ ਇੱਕੋ ਹੀ ਬੰਦਾ ਲੰਬਾ ਜੇ ਜਿੰਨੇ ਇਹਦੀ ਪਰਖ ਕੀਤੀ ਹੈ ਤਾਂ ਗਰੀਬ ਨਵਾਜ ਜੀ ਆ 100 ਦਮੜਾ ਦਿੱਤਾ ਜੇ ਸਤਿਗੁਰੂ ਜੀ ਉਹਨੇ ਆਖਿਆ ਦਰਸ਼ਨੀ ਭੇਟਾ ਸਾਹਿਬ ਕਹਿਣ ਲੱਗੇ ਨਾ ਭਾਈ ਮਰਦਾਨਿਆ ਇਹਨੂੰ ਵਾਪਸ ਦੇ ਕੇ ਆ ਇਹਨੂੰ ਵਾਪਸ ਦੇ ਆ ਜੇ ਉਹਨੇ ਰਤਨ ਲਿਆ ਨੀ ਤੇ ਦਮੜਾ ਲੈਣਾ ਚੰਗਾ ਨਹੀਂ ਹੁੰਦਾ ਵਾਪਸ ਦੇਣ ਜਾਂਦਾ ਸਾਲਸ ਰਾਏ ਜੌਹਰੀ ਲੈਂਦਾ ਨਹੀਂ ਹੈ ਤੇ ਉਹਦੀ ਸੁਰਤ ਵਿੱਚ ਗੱਲ ਚੱਲਦੀ ਹੈ ਭਾਗ ਜਾਗਦੇ ਨੇ ਕਹਿਣ ਲੱਗੇ ਕੋਈ ਤਿਆਗੀ ਵਿਰਾਗੀ ਮਹਾਤਮਾ ਹੋਣਗੇ ਨਹੀਂ ਤੇ ਮਾਇਆ ਛੱਡਦਾ ਕੌਣ ਵੇਖਿਆ ਜੇ ਅੱਜ ਵੀ ਤੁਸੀਂ ਵੇਖ ਲਓ ਕੋਈ ਛੱਡਦਾ ਵੇਖਿਆ ਜੇ ਜਿਹਨਾਂ ਨੇ ਐਸਾ ਤਿਆਗ ਕੀਤਾ ਕਹਿੰਦਾ ਚੱਲਦਾ ਮੈਂ ਆਪਣੇ ਦਰਸ਼ਨ ਹੀ ਕਰਦਾ ਆਪਣੇ ਅਧਰੱਕੇ ਨੌਕਰ ਨੂੰ ਨਾਲ ਲੈ ਕੇ ਤੇ ਸਾਹਿਬਾਂ ਦੇ ਕੋਲ ਪਹੁੰਚਿਆ ਕੇ ਮੱਥਾ ਟੇਕਿਆ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਨਾ ਜਦੋਂ ਤੇ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਸਾਲਸ ਰਾਏ ਜੌਹਰੀ ਰਤਨ ਦੀ ਪਛਾਣ ਕਰ ਲਈ ਊ ਹਾਂਜੀ ਰਤਨ ਦੀ ਪਛਾਣ ਕਰ ਲਈ ਹੈ ਕਹਿਣ ਲੱਗਾ ਹਾਂ ਮਹਾਰਾਜ ਇਸ ਰਤਨ ਦੀ ਜਿਹੜੇ ਤੁਹਾਡੇ ਸੇਵਕ ਕੋਲ ਰਤਨ ਹੈ ਮਰਦਾਨਾ ਜੀ ਵੱਲ ਇਸ਼ਾਰਾ ਕਰਦਾ ਮੈਂ ਇਹਦੀ ਪਛਾਣ ਕਰ ਲਈ ਹੈ ਤਾਂ ਗਰੀਬ ਨਿਵਾਜ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਇਸ ਰਤਨ ਦੀ ਪਛਾਣ ਤਾਂ ਤੂੰ ਕਰ ਲਈ ਹੈ ਪਰ ਜਿਹੜਾ ਸਰੀਰ ਰੂਪੀ ਤੇਰਾ ਰਤਨ ਹੈ ਇਹਦੀ ਪਛਾਣ ਕੀਤੀ ਕਿ ਨਹੀਂ ਕੀਤੀ ਕਹਿਣ ਲੱਗਾ ਮਹਾਰਾਜ ਇਹਦੀ ਪਛਾਣ ਕੋਈ ਨਹੀਂ ਜੇ ਤਾਂ ਗੁਰੂ ਨਾਨਕ ਮਹਾਰਾਜ ਕਹਿਣ ਲੱਗਿਆ ਦੁਰਲੱਭ ਦੇਹ ਦੀ ਪਛਾਣ ਕਰ ਮੈਂ ਮਾਤ ਲੋਕ ਵਿੱਚ ਆਇਆ ਹਾਂ ਕਾਹਦੇ ਵਾਸਤੇ ਆਇਆ ਹਾਂ ਇਸ ਦੇਹੀ ਦਾ ਉਧਾਰ ਕਰਨ ਵਾਸਤੇ ਗੁਰੂ ਗੁਰੂ ਦੇ ਜਾਪ ਨੂੰ ਜਪਣ ਵਾਸਤੇ ਸਾਹਿਬਾਂ ਨੇ ਐਸੀ ਕਿਰਪਾ ਕੀਤੀ ਗਿਆਨ ਮਿਲ ਗਿਆ ਗਿਆਨ ਸਾਹਿਬਾਂ ਦੇ ਚਰਨਾਂ ਤੋਂ ਸਿਰ ਨਹੀਂ ਸੀ ਚੱਕਦਾ ਇੰਨਾ ਪ੍ਰਾਗ ਵਿੱਚ ਆ ਗਿਆ ਤਾਂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਗਰੀਬ ਨਿਵਾਜ ਸਾਰਾ ਕੁਝ ਤੁਹਾਡਾ ਜੇ ਸਾਹਿਬ ਕਹਿਣ ਲੱਗੇ ਨਿਰੰਕਾਰ ਦਾ ਪਛਾਣ ਹੋ ਗਈ ਹੈ ਸਾਹਿਬ ਕਹਿਣ ਲੱਗੇ ਜ਼ਿੰਦਗੀ ਤੇਰੀ ਬਹੁਤੀ ਨਹੀਂ ਰਹਿ ਗਈ ਤੇਰਾ ਕੋਈ ਪੁੱਤਰ ਧੀ ਨਹੀਂ ਹੈ ਤੇਰਾ ਸੇਵਕ ਹੀ ਪੁੱਤਰ ਹੈ ਇਹਨੂੰ ਕਾਰੋਬਾਰ ਦੇ ਦੇ ਗੁਰੂ ਗੁਰੂ ਦਾ ਜਾਪ ਕਰ ਤੇ ਬੜੇ ਪ੍ਰੇਮ ਵਿੱਚ ਭਿੱਜ ਕੇ ਕਹਿਣ ਲੱਗਾ ਗੁਰਦੇਵ ਜੀ ਦਾਸ ਦੀ ਹਵੇਲੀ ਵਿੱਚ ਚਰਨ ਨਹੀਂ ਪਾਓਗੇ ਤੁਸੀਂ ਕਿਰਪਾ ਕਰੋ ਅੰਨ ਜਲ ਛਕੋ ਤੇ ਆਪ ਚਰਨ ਪਾਓ ਤਾਂ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਲਸ ਰਾਏ ਤੇਰੀ ਬੇਨਤੀ ਪ੍ਰਵਾਨ ਹੈ ਪਰ ਹੁਣ ਅਸੀਂ ਤੇਰੀ ਹਵੇਲੀ ਵਿੱਚ ਨਹੀਂ ਆਵਾਂਗੇ ਤੇ ਕਹਿਣ ਲੱਗਾ ਜੀ ਬੇਨਤੀ ਕਾਹਦੀ ਪ੍ਰਵਾਨ ਹੈ ਜੇ ਤੁਸੀਂ ਚਰਨ ਨਹੀਂ ਪਾਉਣੇ ਤਾਂ ਗਰੀਬ ਰਿਵਾਜ਼ ਕਹਿਣ ਲੱਗੇ ਤੇਰੀ ਬੇਨਤੀ ਪ੍ਰਵਾਨ ਹੈ ਹੁਣ ਅਸੀਂ ਨਹੀਂ ਆਉਂਦੇ

ਸ਼੍ਰੀ ਉਹੀ ਸਾਲ ਸਰਾਏ ਦੀ ਜੌਹਰੀ ਹਵੇਲੀ ਹੈ ਜਿੱਥੇ ਮੇਰੇ ਦਸ਼ਵੇਸ਼ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ। ਤਹੀਂ ਪ੍ਰਕਾਸ਼ ਹਮਾਰਾ ਭਾਇਓ ਪਟਨਾ ਸ਼ਹਿਰ ਵਿਖੇ ਭਾਵ ਲਇਓ। ਤਾਂ ਅੱਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਹੀਰਾ ਰਤਨ ਨਾਮ ਹਰ ਵਸਿਆ। ਹਰੀ ਪਰਮਾਤਮਾ ਦਾ ਰਤਨਾ ਦਾ ਰਤਨ ਨਾਮ ਜਿਹੜਾ ਹੈ ਉਹ ਹਿਰਦੇ ਵਿੱਚ ਵਸ ਗਿਆ ਹੈ। ਹਿਰਦੈ ਨਾਮ ਵਸਾਹਿਓ ਕਰ ਬੈਠੇ ਗੁਰੂ ਧਿਆਹਿਓ। ਜੀ ਕਿਵੇਂ ਵਸਿਆ ਹੈ? ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ

ਗੁਰੂ ਨੇ ਕਿਰਪਾ ਰੂਪੀ ਮਸਤਕ ਤੇ ਹੱਥ ਰੱਖ ਦਿੱਤਾ। ਇਹ ਗੁਰੂ ਦੀ ਰਹਿਮਤ ਹੋ ਗਈ ਹੈ। ਗੁਰੂ ਤੋਂ ਬਿਨਾ ਨਾਮ ਰਤਨ ਮਿਲਦਾ ਨਹੀਂ ਹੈ। ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ।

ਨਾ ਦਿਆਲ ਮਿਲਾਏ ਗੁਰ ਸਾਧੂ, ਗੁਰ ਮਿਲਿਆ ਹੀਰ ਪਰਾਖਾ। ਗੁਰੂ ਮਿਲ ਜਾਵੇ ਤੇ ਤਾਂ ਇਹ ਨਾਮ ਰਤਨ ਪ੍ਰਾਪਤ ਹੁੰਦਾ ਹੈ। ਇਸ ਨਾਮ ਰਤਨ ਨਾਲ

ਵਜਰ ਪਾਪ ਦੁੱਖ ਉਤਰ ਗਏ ਨੇ, ਭਾਵ ਖਤਮ ਹੋ ਗਏ ਨੇ। ਗੁਰਨਾਮ ਦੀਓ ਰਿੰਨ ਲਾਥਾ, ਕਰਜ਼ਾ ਤੇ ਇਹੋ ਜਿਹੀ ਚੀਜ਼ ਜੇ ਨਾ, ਇਹ ਵੱਧਦਾ ਹੀ ਜਾਂਦਾ ਵੱਧਦਾ ਹੀ ਜਾਂਦਾ। ਬੰਦਾ ਕਰਜ਼ਾ ਲੈ ਲੈ, ਕਈ ਵਾਰ ਤਾਂ ਬਾਤ ਇਉਂ ਬਣ ਜਾਂਦੀ ਜੇ ਮੂਲ ਨਾਲੋਂ ਵਿਆਜ ਵੱਧ ਜਾਂਦਾ, ਅਜੇ ਮੂਲ ਤਾਰਨਾ ਸੌਖਾ ਹੋ ਜਾਂਦਾ ਤੇ ਜਿਹੜਾ ਕਰਜ਼ਾ ਵਿਆਜ ਵੱਧਦਾ ਹੈ ਨਾ ਉਹ ਨਹੀਂ ਉਤਰਦਾ। ਗਰੀਬ ਨਿਵਾਜ, ਜਦੋਂ ਤੁਸਾਂ ਨੇ ਕਿਰਪਾ ਕੀਤੀ ਨਾ, ਮੇਰਾ ਪਾਪਾ ਰੂਪੀ ਵਿਆਜ ਵੱਧਦਾ ਹੀ ਜਾ ਰਿਹਾ ਸੀ, ਵੱਧਦਾ ਹੀ ਜਾ ਰਿਹਾ ਸੀ। ਰਿੰਨ ਕਰਜ਼ਾ, ਪਿੱਤਰ ਕਰਜ਼ਾ, ਇਹ ਸਾਰੇ ਪਾਪ ਨੇ। ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ, ਨਾਮ ਦੀਓ, ਨਾਮ ਦੇ ਕਰਕੇ ਰਿੰਨ ਲਾਥਾ, ਸਾਰੇ ਪਾਪਾਂ ਰੂਪੀ ਕਰਜ਼ੇ ਰਹਿ ਗਏ ਨੇ। ਹੁਣ ਗੁਰੂ ਦੀ ਰਹਿਮਤ ਹੋ ਗਈ ਹੈ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਹੁਣ ਮਨ ਨੂੰ ਸੰਬੋਧਨ ਕਰਕੇ ਹੈ, ਉਹ ਮੇਰਿਆ ਮਨਾ ਹਰੀ ਪਰਮਾਤਮਾ ਦੇ ਨਾਮ ਨੂੰ ਭਜਿਆ ਕਰ, ਸਿਮਰਿਆ ਕਰ। ਤੇ ਬੋਲ ਆਏ ਨੇ ਸਭ ਅਰਥਾ, ਅਰਥਾ ਅਰਥਾ ਤੋਂ ਭਾਵ ਤੇਰੀਆਂ ਸਾਰੀਆਂ ਇੱਛਾ ਨਾਮ ਦੁਆਰੇ ਪੂਰੀਆਂ ਹੋ ਜਾਣਗੀਆਂ। ਨਾਮ ਐਸਾ ਹੈ ਕਿਉਂਕਿ ਉਹਦਾ ਨਾਮ ਇੱਛਾ ਪੂਰਕ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਾਸੈ ਕਾਮ ਧੇਨਾ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਅਰਥਾ ਤੋਂ ਭਾਵ ਤੇਰੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਪੂਰੀ ਹੋ ਜਾਂਦੀਆਂ ਨੇ। ਭਜ ਭਜਿਆ ਕਰ, ਭਜੋ ਗੋਬਿੰਦ, ਭੂਲ ਮਤ ਜਾਵੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਲਾਹਾ ਹੈ ਕਿਉਂਕਿ ਇਸੇ ਵਿੱਚ ਹੀ ਜਾਪ ਜਪਿਆ ਜਾਂਦਾ ਹੈ। ਸਮਾਂ ਤਾਂ ਗੁਜ਼ਰਦਾ ਜਾਂਦਾ ਹੈ, ਬੰਦੇ ਨੂੰ ਮਹਿਸੂਸ ਹੁੰਦਾ ਖਲੋਤਾ ਬਿਲਕੁਲ ਨਹੀਂ ਹੈ, ਇਹ ਜਾ ਰਿਹਾ ਹੈ। ਨੈਨੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੁਧਾ ਕੰਠ ਸ਼ਬਦ ਨਹੀਂ ਉਚਰੈ, ਅੰਬ ਕਿਆ ਕਰੈ ਪਰਾਨੀ। ਫਿਰ ਕੀ ਹੋਵੇਗਾ, ਪਹਿਲਾਂ ਹੀ ਪਹਿਲਾਂ ਜਪ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗਰੀਬ ਨਿਵਾਜ ਅੱਗੇ ਹੋਰ ਕਿਰਪਾ

ਪੂਰਿਆਂ ਗੁਰਾਂ ਨੇ ਹਰ ਪਰਮਾਤਮਾ ਨਾਮ ਉਹਦਾ ਨਾਮ ਗੁਰੂ ਦ੍ਰਿੜਾਇਆ ਦ੍ਰਿੜ ਕਰਵਾ ਦਿੱਤਾ ਹੈ ਭਾਵ ਪੱਕਾ ਕਰਵਾ ਦਿੱਤਾ ਹੈ ਅੰਦਰ ਗਿਆਨ ਕਰਵਾ ਦਿੱਤਾ ਹੈ ਭਈ ਪਿਆਰਿਆ ਨਾਮ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੈ ਇਹ ਪੂਰਿਆਂ ਗੁਰਾਂ ਨੇ ਗਿਆਨ ਕਰਵਾ ਦਿੱਤਾ ਹੈ ਤੇ ਜਦੋਂ ਗੁਰੂ ਨੇ ਗਿਆਨ ਕਰਵਾਇਆ ਹੈ ਹੁਣ ਜਗਿਆਸੂ ਕਹਿੰਦਾ ਮੇਰਾ ਮਨ ਜਿਹੜਾ ਹੈ ਨਾ ਉਹ ਨਾਮ ਦੇ ਵਿੱਚ ਲੱਗ ਗਿਆ ਹੈ ਮੇਰਾ ਮਨ ਰਾਮ ਨਾਮ ਰਸ ਲਾਗੀ ਬਾ ਮੇਰਾ ਮਨ ਹੁਣ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਜਿਹੜਾ ਹੈ ਰਾਮ ਨਾਮ ਰਸ ਲਾਗੀ ਬਾ ਲੱਗ ਗਿਆ ਹੈ ਭਾਵ ਉਹਦੇ ਨਾਲ ਜੁੜ ਗਿਆ ਹੈ ਹੁਣ ਉਹਦੇ ਤੋਂ ਬਿਨਾਂ ਮੈਨੂੰ ਚੇਤੇ ਕੋਈ ਨਹੀਂ ਆਉਂਦਾ ਦੇਖੋ ਬੋਲ ਕਿੰਨੇ ਪਿਆਰੇ ਨੇ ਮੇਰਾ ਮਨ ਰਾਮ ਨਾਮ ਰਸ ਲਾਗੀ ਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖੀ ਬਾ ਜਦੋਂ ਮੈਂ ਨਾਮ ਰਸ ਨੂੰ ਚਖਿਆ ਹੈ ਤੇ ਨਾਮ ਰਸ ਨੇ ਮੇਰੇ ਸਰੀਰ ਨੂੰ ਪਵਿੱਤਰ ਕਰ ਦਿੱਤਾ ਹੈ ਪਾਪਾ ਰੂਪੀ ਕਰਜ਼ੇ ਲੈ ਗਏ ਨੇ ਹੁਣ ਗੁਰੂ ਦੀ ਇਹ ਰਹਿਮਤ ਵਰਤ ਗਈ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਹੁਣ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ ਹੈ ਤੇ ਨਾਲ ਮੈਨੂੰ ਪਤਾ ਲੱਗ ਚੁੱਕਾ ਸ਼ਬਦ ਦੁਆਰੇ ਬਿਨ ਨਾਵੈ ਜੀਵਨ ਬਿਰਥਾ ਵਾਹ ਜੀ ਵਾਹ ਧੰਨ ਸਤਿਗੁਰੂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਕਿਰਪਾ ਕਰਦੇ ਹੋ ਇਹ ਕਿਤੇ ਸੋਝੀ ਆ ਜਾਵੇ ਕਿੱਥੇ ਆਉਂਦੀ ਜੇ ਬਿਨ ਨਾਵੈ ਜੀਵਨ ਬਿਰਥਾ ਮੱਦਾ ਮੰਨਣ ਨੂੰ ਤਿਆਰ ਹੀ ਨਹੀਂ ਹੈ ਪਰ ਸਾਹਿਬ ਕਹਿੰਦੇ ਨਾਮ ਤੋਂ ਬਿਨਾਂ ਜੀਵਨ ਬਿਰਥ ਹੈ ਕਿਸੇ ਅਰਥ ਨਹੀਂ ਆਉਂਦਾ ਬਾਕੀ ਤਾਂ ਕਿਧਰੇ ਪਸ਼ੂਆਂ ਦੇ ਕਾਰਜ ਜਿਹੜੇ ਨੇ ਉਹ ਵੀ ਕੰਮ ਆ ਜਾਂਦੇ ਨੇ ਪਰ ਇਹਦਾ ਕੰਮ ਕਿੱਥੇ ਆਉਂਦਾ ਹੈ ਇਸ ਕਰਕੇ ਗਰੀਬ ਬਨਵਾਸ ਜੀ ਕਿਰਪਾ ਕਰਦੇ ਨਾਮ ਤੋਂ ਬਿਨਾਂ ਜੀਵਨ ਅਧੂਰਾ ਹੋ ਜਾਂਦਾ ਹੈ।

ਮੂੜ ਕਹਿੰਦੇ ਮੂਰਖ ਨੂੰ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ ਨਾਉ। ਇਹ ਬਾਤ ਤੇ ਨਹੀਂ ਨਾ ਹੁੰਦੀ ਵੀ ਮੂਰਖ ਵਿੱਚ ਉਹਦੀ ਜੋਤ ਨਹੀਂ ਹੈ, ਚੇਤਨ ਸੱਤਾ ਨਹੀਂ ਹੈ, ਹੈ ਤੇ ਉਹਦੇ ਵਿੱਚ ਵੀ ਹੈ, ਹੈ ਗੁਰਮੁਖ ਵਿੱਚ ਵੀ ਹੈ, ਸਿਆਣੇ ਵਿੱਚ ਵੀ ਹੈ। ਆਪਾਂ ਕਹਿੰਦੇ ਜੋ ਜਰੇ ਜਰੇ ਵਿੱਚ ਹੈ, ਹੈ ਉਹਦੇ ਵਿੱਚ ਵੀ ਹੈ, ਕੋਈ ਸ਼ੰਕਾ ਕਰਨ ਦੀ ਲੋੜ ਨਹੀਂ ਹੈ, ਪਰ ਦੋਨਾਂ ਵਿੱਚ ਫਰਕ ਬੜਾ ਪਾ ਦਿੱਤਾ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ ਨਾਉ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾਉ। ਗੁਰੂ ਨਾਨਕ ਮਹਾਰਾਜ ਕਹਿੰਦੇ ਇੱਕ ਮੂਰਖ ਹੁੰਦੇ ਨੇ, ਇੱਕ ਘੋਰ ਮੂਰਖ ਹੁੰਦੇ ਨੇ, ਇੱਕ ਅੰਧ ਘੋਰ ਮੂਰਖ ਹੁੰਦੇ ਨੇ। ਅਸੰਖ ਮੂਰਖ ਅੰਧ ਘੋਰ, ਪਾਤਸ਼ਾਹ ਜੀ ਨੇ ਤਿੰਨਾਂ ਦੀ ਵੱਖਰੀ ਵੱਖਰੀ ਡੈਫੀਨੇਸ਼ਨ ਦਿੱਤੀ ਹੈ, ਤੁਹਾਡੇ ਨਾਲ ਕਦਰੇ ਬਚਨ ਸਾਂਝਾ ਕਰਾਂਗਾ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਨਿਤਨੇਮ ਸਟੀਕ ਵਿੱਚ ਬੜਾ ਇਹਦਾ ਵੱਡਾ ਖੁਲਾਸਾ ਕੀਤਾ ਹੈ, ਅਸੰਖ ਮੂਰਖ ਅੰਧ ਘੋਰ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਨ ਗੁਰ ਮੂੜ, ਮੂੜ ਤੋਂ ਭਾਵ ਮੂਰਖ। ਭਏ ਹੈ ਕੌਣ ਮਨ ਮੁਖ, ਜਿਹੜੇ ਮਨ ਦੇ ਮਗਰ ਤਰਨ ਤੁਰਨ ਵਾਲੇ ਨੇ, ਤੇ ਮੋਹ ਮਾਇਆ ਨਿਤ ਫਾਥਾ, ਉਹ ਕੁਟੰਬ ਦੇ ਵਿੱਚ, ਪਰਿਵਾਰ ਦੇ ਵਿੱਚ, ਪਦਾਰਥਾਂ ਦੇ ਵਿੱਚ ਨਿਤ ਫਾਥਾ ਨਿਤਾ ਪ੍ਰਤੀ ਫਸੇ ਹੀ ਰਹਿੰਦੇ ਨੇ। ਮੈਨੂੰ ਮਾਫ਼ ਕਰ ਦਿਓ, ਨਾ ਸਵੇਰੇ ਗੁਰੂ, ਨਾ ਰਾਤੀ ਗੁਰੂ, ਨਾ ਦੁਪਹਿਰੇ ਗੁਰੂ, ਨਾ ਸ਼ਾਮੀ ਗੁਰੂ, ਦੌੜ ਹੀ ਲੱਗੀ ਜੇ ਬਸ, ਚੇਤਾ ਹੀ ਨਹੀਂ ਹੈ ਕਿਤੇ ਗੁਰੂ ਨਾਨਕ ਦੇ ਘਰ ਵਿੱਚ ਜਾ ਕੇ ਮੱਥਾ ਟੇਕ ਕੇ ਤੇ ਰਸਨਾ ਤੋਂ ਕਹਿਣਾ ਹੈ ਸਤਨਾਮ ਸ਼੍ਰੀ ਵਾਹਿਗੁਰੂ। ਵੱਡਿਆਂ ਭਾਗਾਂ ਵਾਲਿਓ ਜਿਹੜੇ ਜੁੜ ਜਾਂਦੇ ਹੋ, ਸਾਹਿਬ ਕਹਿੰਦੇ ਉਹ ਫਸੇ ਹੋਏ ਨੇ। ਤਿੰਨ ਸਾਧੂ ਚਰਨ ਨ ਸੇਵੇ ਕਬੂ, ਤਿੰਨ ਸਭ ਜਨਮ ਅਕਾਥਾ। ਜਿਨ੍ਹਾਂ ਨੇ ਸਾਧ ਸੰਗਤ ਦੇ ਸਾਧੂਆਂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ, ਗੁਰੂ ਦੀ ਟਹਿਲ ਨਹੀਂ ਜੇ ਕੀਤੀ, ਤਿੰਨ ਸਭ ਜਨਮ ਅਕਾਥਾ, ਉਹਨਾਂ ਦਾ ਸਾਰੇ ਦਾ ਸਾਰਾ ਜਨਮ ਵਿਅਰਥ ਚਲੇ ਜਾਂਦਾ ਹੈ। ਕਬੀਰ ਜਿਹ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ। ਹਾਂਜੀ, ਤੇ ਘਰ ਮਰਹਟ ਸਾਰਖੇ, ਤੇ ਉਹ ਕੇ ਤੋਂ ਭਾਵ ਸਾਰੇ ਨਹੀਂ, ਉਹ ਜਿਨ੍ਹਾਂ ਵਿੱਚ ਗੁਰੂ ਦੀ ਟਹਿਲ ਨਹੀਂ ਹੈ, ਜਿਨ੍ਹਾਂ ਵਿੱਚ ਗੁਰੂ ਦਾ ਨਾਮ ਨਹੀਂ ਹੈ, ਤੇ ਮਰ ਹਟ ਮਸਾਣ ਭੂਮਿਕਾ ਦੀ ਨਿਆਈ ਜੇ, ਮੜੀਆਂ ਦੀ ਨਿਆਈ ਜੇ, ਜਿੱਥੇ ਫਿਊਨਲ ਤੇ ਲੈ ਕੇ ਜਾਂਦੇ ਹੋ ਬਾਡੀ ਨੂੰ, ਉਹਦੇ ਨਿਆਈ ਹੈ। ਤੇ ਘਰ ਮਰ ਹਟ ਸਾਰਖੇ, ਤੇ ਕਿਸੇ ਨੇ ਕਿਹਾ ਮਹਾਰਾਜ ਸੁਣਦਾ ਵੀ ਮਾਂ ਚ ਪਏ ਆ ਵੀ ਮੜੀਆਂ ਵਿੱਚ ਭੂਤ ਨੇ ਰਹਿੰਦੇ ਨੇ, ਤਾਂ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਕਬੀਰ ਸਾਹਿਬ ਜੀ ਸੁਣੋ ਬੋਲ, ਕਬੀਰ ਜੇ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਘਰ ਮਰ ਹਟ ਸਾਰਖੇ, ਭੂਤ ਬਸੈ ਤਿੰਨ ਮਾਹੇ। ਬੰਦੇ ਭੂਤ ਨੇ ਬਣ ਜਾਂਦੇ ਨੇ, ਬਾਹਰਲੇ ਭੂਤਾਂ ਦੀ ਗੱਲ ਥੋੜੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਉਹਨਾਂ ਦਾ ਜਨਮ ਬੇਅਰਥ ਚਲਾ ਜਾਂਦਾ, ਅਰਥ ਨਹੀਂ ਲੱਗਦਾ। ਸਾਹਿਬ ਜਿਹੜੇ ਸਾਧ ਸੰਗਤ ਦੀ ਸੇਵਾ ਕਰਦੇ, ਜਰਾ ਉਹਨਾਂ ਵਾਸਤੇ ਵੀ ਗਿਆਨ ਬਖਸ਼ੋ। ਤਾਂ ਸੋਢੀ ਸੁਲਤਾਨ ਜੀ ਅੱਗੇ ਕਿਰਪਾ ਕਰਦੇ ਨੇ, ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲ ਉਹ ਜਨਮ ਸਨਾਥਾ। ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਹੋ ਵੀ ਜਿਹੜੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣ ਜਾਂਦੇ, ਟਹਿਲ ਕਰਦੇ, ਸੇਵਾ ਕਰਦੇ ਸਾਧੂਆਂ ਦੀ, ਰੱਬ ਦੇ ਪਿਆਰਿਆਂ ਦੀ ਟਹਿਲ ਕਰਦੇ ਨੇ, ਤਿੰਨ ਉਹਨਾਂ ਦਾ ਸਫਲ ਉਹ ਜਨਮ ਸਨਾਥਾ, ਜਨਮ ਸਫਲ ਹੋ ਜਾਂਦਾ ਸਨਾਥਾ, ਉਹ ਨਿਹਾਲ ਨਿਹਾਲ ਨਿਹਾਲ ਹੋ ਜਾਂਦੇ ਨੇ। ਹੁਣ ਅੰਤ ਵਿੱਚ ਗਰੀਬ ਨਿਵਾਸ ਜੀ ਸਾਨੂੰ ਬੇਨਤੀ ਕਰਨ ਦੀ ਯੁਕਤੀ ਦੱਸਦੇ ਨੇ ਗੁਰੂ ਰਾਮਦਾਸ ਜੀ।

ਜੀ ਮੇਰੇ ਤੇ ਕਿਰਪਾ ਕਰੋ, ਅੰਦਰ ਇੰਨੀ ਨਿਮਰਤਾ ਗਰੀਬੀ ਦੇ ਦਿਓ, ਮੈਂ ਦਾਸਾਂ ਦਾ ਦਾਸ, ਦਾਸਾਂ ਦਾ ਦਾਸ ਬਣ ਜਾਵਾਂ। ਇਹ ਮੇਰੇ ਤੇ ਰਹਿਮਤ ਕਰ ਦਿਓ, ਦਇਆ ਕਰ ਦਿਓ, ਮੇਰੇ ਕੋਲ ਤਾਕਤ ਨਹੀਂ ਹੈ। ਇਹ ਬੇਨਤੀ ਹੈ। ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਾਲਾ ਹੈ ਮਾਰਗ ਪੰਥਾ। ਅੰਧਲੇ ਜਿਹਦੀਆਂ ਅੱਖਾਂ ਨਾ ਹੋਣ ਉਹਨੂੰ ਕਹਿੰਦੇ ਅੰਧਲਾ ਹੈ, ਇਹਨੂੰ ਦਿਸਦਾ ਨਹੀਂ ਹੈ। ਮਹਾਰਾਜ ਗੁਰਦੇਵ ਜੀ, ਗਿਆਨ ਤੇ ਵਿਰਾਗ ਤੋਂ, ਗਿਆਨ ਤੋਂ ਬਿਨਾਂ ਮੈਂ ਅੰਨਾ ਹਾਂ, ਕਿਰਪਾ ਕਰੋ। ਕਿਉਂ ਚੱਲ ਹੈ ਮਾਰਗ ਪੰਥਾ, ਤੁਹਾਡੇ ਰੂਹਾਨੀਅਤ ਦੇ ਮਾਰਗ ਤੇ ਕਿਵੇਂ ਤੁਰ ਸਕਾਂ। ਤਾਂ ਸਾਹਿਬ ਅੱਗੇ ਕਿਰਪਾ ਕਰਦੇ ਨੇ, ਬੇਨਤੀ ਹੈ। ਹਮ ਅੰਧਲੇ ਕੌ ਗੁਰ ਅੰਚਲ ਅੰਚਲ, ਜਿਹਦੇ ਨੇਤਰ ਨਾਲ ਕੰਮ ਕਰਦੇ ਹੋ, ਸਹਾਰਾ ਕੀ ਉਹਦਾ? ਅੰਚਲ ਡੰਡਾ ਛੋਟਾ। ਮੈਂ ਕਈ ਸੂਰਮੇ ਵੇਖੇ ਨੇ, ਉਹ ਕੱਲੇ ਹੀ ਸਫ਼ਰ ਕਰ ਜਾਂਦੇ ਨੇ, ਕੱਲੇ ਹੀ ਕਰ ਜਾਂਦੇ, ਡੰਡੇ ਦੇ ਨਾਲ, ਖੂੰਡੀ ਦੇ ਨਾਲ ਕੱਲੇ ਹੀ ਘੁੰਮ ਲੈਂਦੇ ਨੇ। ਉਹਨਾਂ ਦਾ ਸਹਾਰਾ ਉਹ ਡੰਡਾ ਬਣ ਜਾਂਦਾ ਹੈ, ਉਹ ਛੋਟਾ ਬਣ ਜਾਂਦਾ ਹੈ। ਆ ਇੱਥੇ ਤੁਹਾਡੇ ਸੈਕਰੋਮੈਂਟ ਗੁਰਦੁਆਰਾ ਦੇ ਨਿਊਯਾਰਕ ਵੀ ਹੈ, ਰਾਗੀ ਸਿੰਘ ਬਾਬਾ ਸੱਜਣ ਸਿੰਘ ਜੀ ਉਹਨਾਂ ਦਾ ਉੱਥੇ ਗੁਰਦੁਆਰਾ ਸੰਤ ਸਾਗਰ ਸੈਕਰੋਮੈਂਟ ਵੀ ਹੈ। ਮੈਂ ਵੇਖਿਆ ਉਹ ਕੱਲੇ ਹੀ ਘੁੰਮਦੇ ਰਹਿੰਦੇ ਨੇ, ਉਹ ਇੰਡੀਆ ਨੂੰ ਵੀ ਕੱਲੇ ਹੀ ਤੁਰ ਜਾਂਦੇ ਨੇ ਉਹ ਸਹਾਰੇ ਨਾਲ। ਉਹਦਾ ਸਹਾਰਾ ਕੀ ਹੈ? ਡੰਡਾ ਛੋਟਾ। ਕਈ ਹੋਰ ਸੂਰਮੇ ਤੁਸੀਂ ਵੇਖੇ ਹੋਣਗੇ, ਗਰੀਬ ਨਿਵਾਜ ਮੈਨੂੰ ਨਾਮ ਦਾ ਸਹਾਰਾ ਦੇ ਦਿਓ, ਤੁਹਾਡੇ ਕੋਲ ਪ੍ਰਮਾਣ ਆ ਜਾਣਾ ਜੇ ਬਾਬਾ ਨਾਮਦੇਵ ਜੀ ਦਾ। ਮੈਂ ਅੰਧੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੇਰੀ ਟੇਕ ਕੀ ਹੈ? ਤੁਹਾਡਾ ਨਾਮ ਹੈ। ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਣ ਨਾਨਕ ਚਲ ਹੈ ਮਿਲਨ ਥਾ। ਨਾਮ ਦੇ ਸਹਾਰੇ ਚੱਲ ਚੱਲ ਕੇ ਗਰੀਬ ਨਿਵਾਜ ਤੁਹਾਡੇ ਨਾਲ ਮਿਲਾਪ ਹੋ ਜਾਵੇਗਾ। ਇਹ ਅੱਜ ਅੰਮ੍ਰਿਤ ਵਚਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੈਤ ਸ੍ਰੀ ਰਾਗ ਦੀ ਆਰੰਭਤਾ ਦੇ ਵਿੱਚ ਹੀ ਮੁੱਖ ਵਾਕ ਦਰਗਾਹੀ ਫੁਰਮਾਨ ਬਖਸ਼ਿਸ਼ ਕੀਤੇ ਨੇ। ਬਾਣੀ ਅਥਾ ਸਮੁੰਦਰ ਜੇ ਬੇਅੰਤ ਪੁੱਲਾਂ ਹੁੰਦੀਆਂ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਬਖਸ਼ਣ ਯੋਗ ਨੇ ਬੇਅੰਤ ਪੁੱਲਾਂ ਦੀਆਂ ਮਾਫੀਆਂ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਰੇ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਬਹਿਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਣੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ

ਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ, ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ।

ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਏ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਬੀਬੀ ਆਪ ਕਰਦੇ ਸੇਵਾਦਾਰ ਬੀਬੀ ਕਬਲਜੀਤ ਕੌਰ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਅੱਜ ਦੁਪਹਿਰਾਂ ਨੂੰ ਸਰਜਰੀ ਹੋ ਰਹੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਆਪ ਜੀਆਂ ਨੇ ਅੰਗ ਸੰਗ ਸਹਾਈ ਹੋਣਾ, ਤੰਦਰੁਸਤੀਆਂ ਦੇ ਰੋਗਤਾ ਬਸ਼ਨੀ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਪਰਿਵਾਰ ਵੱਲੋਂ ਆਪਣੇ ਬੱਚੇ ਅਸੀਸ ਸਿੰਘ ਦੇ ਜਨਮ ਦਿਨ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਪਾਤਸ਼ਾਹ ਜੀ ਭਜੰਗੀ ਸਿੰਘ ਦੇ ਅਸੀਸ 'ਤੇ ਮੇਰਾ ਪ੍ਰਾਥ ਰੱਖਣਾ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀ ਸੰਭਾਲ, ਵਿੱਦਿਆ ਦੇ ਦਾਨ, ਗੁਰਮਤ ਦੇ ਦਾਨ ਬਖਸ਼ਣੇ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ,

ਵਾਹਿਗੁਰੂ ਸਾਹਿਬ ਜੀਓ, ਧਰਮਾਂ ਦੇ ਠਾਡੇ ਦਰਬਾਰ, ਤੁਜ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਤੁਮ ਧਨ ਧਨੀ ਉਦਾਰ ਤਿਆਗੀ, ਸ੍ਰਵਨਨ ਸੁਨੀਅਤ ਸੋ ਜਸ ਤੁਮਾਰ। ਮੰਗੋ ਕਾਹੇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬਿਪਸਦਾਮਾ, ਤਿਨ ਕੋ ਕਿਰਪਾ ਪਈ ਹੈ ਅਪਾਰ। ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਵਾਰ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋ ਵਾ ਸਿਵ ਤੁਖ ਸੰਮਦੀ, ਨੁਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ।

ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰੂ ਨਾਮ ਦਿਓ ਰਿਨ ਲਾਥਾ ਮੇਰੇ ਮਨ

ਬਿਨ ਗੁਰ ਮੂੜ ਭਏ ਹੈ ਮਨ ਮੁਖੋ ਤੇ ਮੋਹ ਮਾਇਆ ਨਿਤ ਪਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ

ਹਮ ਅੰਧਲੇ ਕੋ ਗੋਰੇ ਅੰਚਲ ਦੀਜੈ ਜਨ ਨਾਨਕ ਚਲਹੇ ਮਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ। ਹਮ ਅੰਧਲੇ ਕੋ ਗੋਰੇ ਅੰਚਲ ਦੀਜੈ ਜਨ ਨਾਨਕ ਚਲਹੇ ਮਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥਿੱਤੀ ਗੌੜੀ ਮਹੱਲਾ ਪੰਜਵਾਂ, ਸਲੋਕ ਇੱਕ। ਓਅੰਕਾਰ ਸਤਿਗੁਰ ਪ੍ਰਸਾਦ, ਜਲ ਫਲ ਮਹੀ ਅਲ ਪੂਰਿਆ, ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ ਪੌੜੀ। ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ, ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਭਰੋ ਹਰ ਰਾਏ, ਤਾਂ ਕਿ ਆਸ ਕਲਿਆਣ ਸੁਖ ਜਾਤੇ ਸਭ ਕਛ ਹੋਏ। ਚਾਰ ਕੁੰਡ ਦਹ ਦਿਸ ਭਰਮਿਓ, ਤਿਸ ਬਿਨ ਅਵਰ ਨ ਕੋਏ, ਬੇਦ ਪੁਰਾਣ ਸਿਮਰਤ ਸੁਨੇ ਬਹੁ ਬਿਧ ਕਰੋ ਵਿਚਾਰ, ਪਤਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ। ਦਾਤਾ ਭੁਗਤਾ ਦੇਨ ਹਾਰ, ਤਿਸ ਬਿਨ ਅਵਰ ਨ ਜਾਏ, ਜੋ ਚਾਹ ਹੈ ਸੋਈ ਮਿਲੈ, ਨਾਨਕ ਹਰ ਗੁਣ ਗਾਏ। ਗੋਬਿੰਦ ਜਸ ਗਾਈਐ ਹਰਨੀਤ, ਮਿਲ ਭਜੀਐ ਸਾਧ ਸੰਗ ਮੇਰੇ ਮੀਤ। ਰਹਾਉ ਸਲੋਕ ਕਰੋ ਬੰਦਨਾ ਅਨਕਵਾਰ, ਸਰਨ ਪਰੋਂ ਹਰ ਰਾਹੇ, ਭ੍ਰਮ ਕੱਟਿਐ ਨਾਨਕ ਸਾਧ ਸੰਗ, ਦੁਤੀਆ ਭਾਉ ਮਿਟਾਏ ਪੌੜੀ। ਦੁਤੀਆ ਦੁਰਮਤ ਦੂਰ ਕਰ, ਗੁਰਸੇਵਾ ਕਰਨੀਤ, ਰਾਮ ਰਤਨ ਮਨ ਤਨ ਵਸੈ, ਤਜ ਕਾਮ ਕ੍ਰੋਧ ਲੋਭ ਮੀਤ, ਮਰਨ ਮਿਟੈ ਜੀਵਨ ਮਿਲੈ, ਬਿਨਸੈ ਸਗਲ ਕਲੇਸ਼, ਆਵਤ ਜੋ ਗੋਬਿੰਦ ਭਜਹੋ ਭਾਉ ਭਗਤ ਪਰਵੇਸ਼। ਲਾਭ ਮਿਲੈ ਤੋਟਾ ਹਿਰੈ, ਹਰ ਦਰਗਹਿ ਪਤਵੰਤ, ਰਾਮ ਨਾਮ ਧਨ ਸੰਚਵੈ, ਸਾਚ ਸਾਹ ਭਗਵੰਤ, ਊਠਤ ਬੈਠਤ ਹਰ ਭਜਹੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁਟ ਗਈ ਪਾਰ ਬ੍ਰਹਮ ਬਸੇ ਚੀਤ। ਸਲੋਕ ਤੀਨ ਵਿਆਪੈ ਜਗਤ ਕਹੁ, ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ ਪੌੜੀ। ਤ੍ਰਿਤੀਆ ਤ੍ਰੈ ਗੁਣ ਬਿਖੈ ਫਲ, ਕਬ ਉੱਤਮ ਕਬ ਨੀਚ, ਨਰਕ ਸੁਰਗ ਭ੍ਰਮ ਤੋ ਘਣੋ, ਸਦਾ ਸੰਘਾਰੈ ਮੀਚ। ਹਰ ਕ ਸੋਗ ਸਹਸਾ ਸੰਸਾਰ, ਹਾਂ ਹਾਂ ਕਰਤ ਬਿਹਾਏ, ਜਿਨ ਕੀਏ ਤਿਸੇ ਨਾ ਜਾਣਨੀ, ਚਿਤ ਵਹਿ ਅਨਕ ਉਪਾਏ। ਆਦ ਵਿਆਦ ਉਪਾਦ ਰਸ, ਕਬੋ ਨ ਤੂਟੈ ਤਾਪ, ਪਾਰ ਬ੍ਰਹਮ ਪੂਰਨ ਧਨੀ ਨ ਬੂਝੈ ਪ੍ਰਤਾਪ। ਮੋਹ ਭਰਮ ਬੂੜਤ ਕਣੋ, ਮਹਾਨਰਕ ਮਹਿ ਬਾਸ, ਕਰ ਕਿਰਪਾ ਪ੍ਰਭ ਪਾ ਰਾਖ ਲੇ ਹੋ, ਨਾਨਕ ਤੇਰੀ ਆਸ। ਸਲੋਕ ਚਤਰ ਸਿਆਣਾ ਸੁਗੜ ਸੋਏ, ਜਿਨ ਤਜਿਆ ਅਭਿਮਾਨ, ਚਾਰ ਪਦਾਰਥ ਅਸ਼ਟ ਸਿੱਧ, ਭਜ ਨਾਨਕ ਹਰ ਨਾਮ ਪੌੜੀ। ਚਤਰਥ ਚਾਰੇ ਬੇਦ ਸੁਣ, ਸੋਧਿਓ ਤਤ ਵਿਚਾਰ, ਸਰਬ ਖੇਮ ਕਲਿਆਣ ਨਿਧ, ਰਾਮ ਨਾਮ ਜਪਸਾਰ, ਨਰਕ ਨਵਾਰੈ ਦੁਖ ਹਰੈ, ਤੂਟੈ ਅਨਕ ਕਲੇਸ਼। ਮੀਚ ਹੁਟੈ ਜਮਤੇ ਛੁਟੈ, ਹਰ ਕੀਰਤਨ ਪਰਵੇਸ਼, ਭਉ ਬਿਨਸੈ ਅੰਮ੍ਰਿਤ ਰਸੈ, ਰੰਗ ਰਤੇ ਨਿਰੰਕਾਰ, ਦੁਖ ਦਾਰਦ ਅਪਵਿੱਤਰਤਾ, ਨਾਸਹਿ ਨਾਮ ਆਧਾਰ। ਸੋਰ ਨਾਰ ਮੋਨ ਜਨ ਖੋਜਤੇ, ਸੁਖ ਸਾਗਰ ਗੋਪਾਲ, ਮਨ ਨਿਰਮਲ ਮੁਖ ਊਜਲਾ, ਹੋਏ ਨਾਨਕ ਸਾਧਰ ਵਾਲ। ਸਲੋਕ ਪੰਚ ਵਿਕਾਰ ਮਨ ਮਹਿ ਬਸੇ, ਰਾਚੇ ਮਾਇਆ ਸੰਗ, ਸਾਰ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ ਪੌੜੀ। ਪੰਚਮ ਪੰਚ ਪ੍ਰਧਾਨ ਤੇ, ਜਿਹ ਜਾਣੇ ਉਪਰ ਪੰਚ, ਕੁਸੁਮ ਬਾਸ ਬਹੁ ਰੰਗ ਘਣੋ, ਸਭ ਮਿਥਿਆ ਬਲਵੰਚ, ਨਹਿ ਜਾਪੈ ਨਹਿ ਬੂਝੀਐ, ਨਹਿ ਕਛ ਕਰਤ ਵਿਚਾਰ, ਸਵਾਦ ਮੋਹ ਰਸ ਬੇਦਿਓ, ਅਗਿਆਨ ਰਚਿਓ ਸੰਸਾਰ।

ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈਐ ਹੈ ਜੋ ਨਾਰਚ ਹੈ ਪਰਪੰਚ ਸਲੋਕ ਖੜ ਸਾਸਤਰ ਉਚੋ ਕਹਿ ਅੰਤ ਨ ਪਾਰਾਂ ਬਾਰ ਭਗਤ ਸੋਹੈ ਗੁਣ ਗਾਵਤੇ ਨਾਨਕ ਪ੍ਰਭ ਕਹਿ ਦੁਆਰ ਪੌੜੀ ਖਾਸ਼ਟਮ ਖੜ ਸਾਸਤਰ ਕਹਿ ਸਿਮਰਤ ਕਥੈ ਅਨੇਕ ਉਤਮ ਉਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੈ ਸੇਖ ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਤੇ ਹਰ ਸਿਉਂ ਬੀਤੇ ਭਗਤ ਰਚੇ ਭਗਵੰਤ ਮੋਹ ਮਾਨ ਭ੍ਰਮ ਬਿਨ ਸਿਓ ਪਾਈ ਸਰਨ ਦਿਆਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੈ ਤੋ ਟਾਹਿਰ ਸਾਧ ਸੰਗ ਲਿਵ ਲਾਏ ਖਾਟ ਖਜਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ ਸਲੋਕ ਸੰਤ ਮੰਡਲ ਹਰ ਜਸ ਕਥੈ ਬੋਲੈ ਸਤ ਸੁਭਾਏ ਨਾਨਕ ਮਨ ਸੰਤੋਖੀਐ ਏਕ ਸਿਉ ਲਿਵ ਲਾਏ ਪੌੜੀ ਸਪਤਮ ਸੰਚੋ ਨਾਮ ਧਨ ਟੂਟ ਨਾ ਜਾਏ ਭੰਡਾਰ ਸੰਤ ਸੰਗਤ ਮਹਿ ਪਾਈਐ ਅੰਤ ਨ ਪਾਰਾਂ ਬਾਰ ਆਪਤ ਜੋ ਗੋਬਿੰਦ ਭਜੋ ਸਰਨ ਪ੍ਰਭੋ ਹਰ ਰਾਏ ਦੁਖ ਹਰੈ ਭਵ ਜਲ ਤਰੈ ਮਨ ਚਿੰਦਿਆ ਫਲ ਪਾਏ ਆਟ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਦਾ ਸੰਗ ਕਰਨੈ ਹਰ ਪਛਾਣ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲਹਾਰਨੈ ਹਰ ਹਰ ਨਾਮ ਜਪੇ ਸਲੋਕ ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾਲ ਜਮਕੰਕਰ ਜੋਹੇ ਨ ਸਕਈ ਨਾਨਕ ਪ੍ਰਭੂ ਦਇਆਲ ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਧ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਰੋਧਰ ਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮੈਂ ਊਚ ਬਸੇਖ ਗਿਆਨ ਹਰ ਹਰ ਭਜਨ ਪੂਰੇ ਗੁਰਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨਹਿ ਸਿਮਰਿਓ ਮੋਹਿਓ ਸਵਾਦ ਵਿਕਾਰ ਨਾਨਕ ਨਾਮ ਵਿਸਾਰਿਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਵੇਂ ਛਿੱਦਰ ਅਪਬੀਤ ਹਰ ਨਾਮ ਨ ਜਪਹਿ ਕਰਤ ਬਿਪਰੀਤ ਪਰਤਰਿਆ ਰਮਹਿ ਬਕੈ ਸਾਧ ਨਿੰਦ ਕਰਨਾ ਸੁਨਹੀ ਹਰ ਜਸ ਬਿੰਦ ਹਿਰਹੈ ਪਰ ਦਰਬ ਉਦਰ ਕੈ ਤਾਈ ਅਗਨ ਨਿਬਰੈ ਤ੍ਰਿਸ਼ਨਾ ਨਾ ਬੁਝਾਈ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮਹਿ ਅਭਾਗੇ ਸਲੋਕ ਦਾਸ ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਏ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਵੀਂ ਦਸ ਦੁਆਰ ਬਸਕੀ ਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ

ਤੁਹਾਰੀ ਸੇਵਾ ਕਰੇ ਭੇਟੇ ਸਾਧ ਕਿਰਪਾਲ, ਨਾਨਕ ਪ੍ਰਭ ਸਿਉਂ ਮਿਲ ਰਹੇ ਬਿਨਸੇ ਸਗਲ ਜੰਜਾਲ ਪੌੜੀ, ਦੁਆਰਸੀ ਦਾਨ ਨਾਮ ਇਸ਼ਨਾਨ, ਹਰ ਕੀ ਭਗਤ ਕਰੋ ਤਜਮਾਨ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾ ਸਹਿ ਕੀਰਤਨ ਪ੍ਰਭ ਰੰਗ, ਕੋਮਲ ਬਾਣੀ ਸਭ ਕੋ ਸੰਤੋਖੈ, ਪੰਚ ਭੂ ਆਤਮ ਹਰ ਨਾਮ ਰਸ ਭੁਖੈ, ਗੁਰਪੂਰੇ ਤੇ ਇਹਨੇ ਚੋ ਪਾਈਐ, ਨਾਨਕ ਰਾਮ ਰਮਤ ਫਿਰ ਜੋਨ ਨਾ ਆਈਐ, ਸਲੋਕ ਤੀਨ ਗੁਣਾ ਮੈਂ ਵਿਆਪਿਆ, ਪੂਰਨ ਹੋਤ ਨ ਕਾਮ, ਪਤਤ ਉਧਾਰਨ ਮਨ ਬਸੈ, ਨਾਨਕ ਛੂਟੈ ਨਾਮ ਪੌੜੀ, ਤ੍ਰਾਉ ਦਸੇ ਤੀਨ ਤਾਪ ਸੰਸਾਰ, ਆਪਤ ਜਾਤ ਨਰਕ ਅਵਤਾਰ, ਹਰ ਹਰ ਭਜਨ ਨਾ ਮਨ ਮੈਂ ਹੈ ਆਇਓ, ਸੁਖ ਸਾਗਰ ਪ੍ਰਭ ਨਿਮਖ ਨ ਗਾਇਓ, ਹਰ ਸੋਗ ਕਾ ਦੇਹ ਕਰ ਬਾਧਿਓ, ਦੀਰਘ ਰੋਗ ਮਾਇਆ ਆਸਾ ਦਿਓ, ਦਿਨੇ ਬਿਕਾਰ ਕਰਤ ਸ਼ਰਮ ਪਾਇਓ, ਨੈਨੀ ਨੀਂਦ ਸੁਪਨ ਬਰੜਾਇਓ,

ਚੌਦਹ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸਾ ਰਵਿਆ ਪ੍ਰਭ ਏਕ ਧਰਨ ਆਕਾਸ ਸਭ ਮੈਂ ਪ੍ਰਭ ਪੇਖ ਜਲ ਤਲ ਮਨ ਪਰਬਤ ਪਾਤਾਲ ਪਰਮੇਸ਼ਵਰ ਤਹ ਬਸੈ ਦਇਆਲ ਸੂਖਮ ਅਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਪਛਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ਪੌੜੀ ਅਮਾਵਸ ਆਤਮ ਸੁਖੀ ਭਾਈ ਸੰਤੋਖ ਦਿਆ ਗੁਰਦੇਵ ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨਤਾ ਕੇ ਕਾਮ ਦੁਰਮਤ ਮਿਟੀ ਹੋਂ ਮੈਂ ਛੁਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾਗਵਨ ਆਪ ਧਰਿਆ ਕੁਟੰਬ ਸਿਉਂ ਗੁਣ ਗੋਬਿੰਦ ਪ੍ਰਭ ਰਵਨ ਹਰ ਕੀ ਟਹਿਲ ਕਮਾਵਣੀ ਜਪਿਆ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬਹੁ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜ੍ਹੈ ਸਵਾਇਆ ਨਾਨਕ ਹੋਤ ਨ ਘਾਟ ਪੌੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ ਜੀ ਜੰਤ ਦਇਆਲ ਪੁਰਖ ਸਭ ਉੱਪਰ ਜਾ ਕਾ ਹੱਥ ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰੋ ਸਾਬਿਤ ਜਾਨਣ ਹਾਰ ਸੰਤ ਸਹਾਈ ਸਰਨ ਜੋਗ ਆਠ ਪੈਰ ਨਮਸਕਾਰ ਅਕਥ ਕਥਾ ਨਹ ਬੂਝਿਐ ਸਿਮਰੋ ਹਰ ਕੇ ਚਰਨ ਪਤਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸੇ ਸਹਿ ਸਾ ਗਯੋ ਸਰਨ ਗਹੀ ਹਰ ਰਾਏ ਮਨ ਚਿੰਦੇ ਪਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ

ਜਾਏ ਹਰਤ ਪਲਤ ਮੁਖ ਉਜਲਾ ਨਹਿ ਪੋ ਹੈ ਤਿਸ ਮਾਈ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਕਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਦ ਬੈਸ ਉਦਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਸਹਿ ਰਵਾਲ ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਇਆਲ ਹੈ ਜਿਸਨੂੰ ਸਮਤ ਸਭ ਕੋਈ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮੁਖ ਪਾਵੈ ਕੋਈ ਮਹੱਲਾ ਚੌਥਾ ਹਉਮੈ ਮਾਇਆ ਸਭ ਬਿਖ ਹੈ ਨਿਤ ਜਗ ਤੋਟਾ ਸੰਸਾਰ ਲਾਹਾ ਹਰ ਤਨ ਖਟਿਆ ਗੁਰਮੁਖ ਸ਼ਬਦ ਵਿਚਾਰ ਹਉਮੈ ਮਹਿਲ ਬਿਖ ਉੱਤਰ ਹੈ ਹਰ ਅੰਮ੍ਰਿਤ ਹਰ ਉਰਧਾਰ ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਨਹਾਰ ਪੌੜੀ ਤੂੰ ਸੱਚਾ

ਤੁਧਨੋ ਸਭ ਧਿਆਏ ਦੇ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀ ਧੀ ਤਿਸ ਪਾਰ ਲੰਘਾਈ ਗੁਰਮੁਖਾਂ ਨੋ ਫਲ ਪਾਏਦਾ ਸਤਨਾਮ ਸਮਾਈ ਵੱਡੀ ਮੇਰੀ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ ਚੌਥਾ ਬਿਣ ਨਾ

ਮਰਹ ਕਾ ਪੰਜਾਬ ਹੈ ਸਭ ਅਪਵਾਦ, ਜਨ ਨਾਨਕ ਗੁਰਮੁਖ ਉਭਰੇ ਜਪ ਹਰ ਹਰ ਪਰਮਾਨਾਦ। ਮਹੱਲਾ ਚੌਥਾ, ਸਤਿਗੁਰ ਹਰ ਪ੍ਰਭ ਦਾਸ ਨਾਮ ਧਿਆਈ ਮਨ ਹਰੀ, ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ। ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ, ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿਨਕਾ ਸਭ ਦੁੱਖ ਗਵਾਇਆ। ਤੇਰਾ ਸਰੀਕ ਕੋ ਨਾਹੀ ਜਿਸ ਨੋ ਲਵੈ ਲਾਇ ਸੁਨਾਇਆ, ਤੁਰਜੇ ਬਣਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਭਾਇਆ। ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ। ਸਲੋਕ ਮਹੱਲਾ ਚੌਥਾ, ਮਨ

ਤੂੰ ਘੱਟ ਘੱਟ ਇੱਕ ਬਰਤ ਦਾ ਗੁਰਮੁਖ ਪ੍ਰਗੜੀਐ, ਤੂੰ ਸੱਚਾ ਸਭ ਸਦਾ ਖਸਮ ਹੈ ਸਬਦੂ ਤੂੰ ਝੜੀਐ, ਤੂੰ ਕਰੈ ਸੋ ਸੱਚੇ ਹੋਏ ਸੀ ਤਾਂ ਕਾਇਤ ਘੜੀਐ। ਸਲੋਕ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਪ੍ਰਮ ਕਾ

ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀ। ਤੂੰ ਕਰੈ ਸੋ ਸੱਚੇ ਭਲਾ ਹੈ, ਗੁਰਸ਼ਬਦ ਬੁਝਾਹੀ। ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀ। ਤੂੰ ਸਾਹਿਬ ਆਗਮ ਦਿਆਲ ਹੈ, ਸਭ ਤੋਂ ਦਿਤਿਆਹੀ। ਸਭ ਜੀ ਤੇਰੇ ਤੂੰ ਸਭ ਸਦਾ, ਤੂੰ ਸਭ ਛਡਾਹੀ। ਸਾ ਲੋਕ ਮਹੱਲਾ ਚੌਥਾ, ਸੁਣ ਸਾਜਨ ਪ੍ਰੇਮ ਸੰਦੇਸਰਾ। ਅੱਖੇ ਤਾਰ ਲਗਨ ਗੁਰ ਤੁਠਾ, ਸੱਜਣ ਮੇਲਿਆ ਜਨ ਨਾਨਕ ਸੁਖ ਸਵਨ ਮਹੱਲਾ ਚੌਥਾ। ਸਤਿਗੁਰ ਦਾਤਾ ਦਇਆਲ ਹੈ, ਜਿਸਨੂੰ ਦਇਆ ਸਦਾ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਵੈਜੇ ਵੈਰ ਚਲਾਏਂਦੇ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜਿਹਾ ਕੋਈ ਇੱਛਦਾ, ਤਿਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕੁਛ ਜਾਣਦਾ, ਜਿੱਦੋਂ ਕੁਛ ਗੁੱਝਾ ਨਾ ਹੋਏ ਪੌੜੀ। ਜਿਸਨੂੰ ਸਾਹਿਬ ਵੱਡਾ ਕਰੇ, ਸੋਈ ਵੱਡ ਜਾਣੀ। ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ, ਸੋ ਸਾਹਿਬ ਮਨ ਪਾਣੀ। ਜੇ ਕੋ ਉਸ ਦੀ ਰੀਸ ਕਰੇ, ਸੋ ਮੂੜ ਅਜਾਣੀ। ਜਿਸਨੂੰ ਸਤਿਗੁਰ ਮੇਲੇ, ਸੋ ਗੁਣ ਰਵੈ ਗੁਣ ਆਖ ਬਖਾਣੀ। ਨਾਨਕ ਸੱਚਾ ਸੱਚ ਹੈ, ਬੁੱਝ ਸੱਚ ਸਮਾਣੀ। ਸਾ ਲੋਕ ਮਹੱਲਾ ਚੌਥਾ, ਹਰ ਸਤ ਨਿਰੰਜਨ ਅਮਰ ਹੈ। ਨਿਰਭਉ ਨਿਰਵੈਰ ਨਿਰੰਕਾਰ, ਜਿਨ ਜਪਿਆ ਇਕ ਮਨ ਇਕ ਚਿਤ, ਤਿਨ ਲੱਥਾ ਹੋ ਮੈਂ ਭਾਰ। ਜਿਨ ਗੁਰਮੁਖ ਹਰ ਆਰਾਧਿਆ, ਤਿਨ ਸੰਤ ਜਨਾ ਜੈਕਾਰ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਜਿਸ ਨੂੰ ਫਿੱਟ ਫਿੱਟ ਕਹੈ ਸਭ ਸੰਸਾਰ। ਸਤਿਗੁਰ ਵਿੱਚ ਆਪ ਵਰਤਦਾ, ਹਰ ਆਪੇ ਰੱਖਣ ਹਾਰ। ਧੰਨ ਧੰਨ ਗੁਰੂ ਗੁਣ ਗਾਵਦਾ, ਤਿਸ ਨੂੰ ਸਦਾ ਸਦਾ ਨਮਸਕਾਰ। ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਨਹਾਰ ਮਹੱਲਾ ਚੌਥਾ।

ਸਮੇਂ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ। ਜਨ ਨਾਨਕ ਨਾਮ ਧਿਆਏ ਤੂੰ ਸਭ ਕੇ ਲਿਵਿਖ ਕੱਟੇ ਤਾਸ ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ। ਜੋ ਤੁਧ ਸੱਚ ਸਲਾਹ ਦੇ ਤਿਨ ਜਮ ਕੰਕਰ ਨੇੜ ਨਾ ਆਵੈ। ਤਿਨ ਕੇ ਮੁਖ ਦਰ ਉਜਲੇ ਜਨ ਹਰ ਹਿਰਦੈ ਸੱਚਾ ਭਾਵੈ। ਕੂੜਿਆਰ ਪਛਾਹ ਸੱਟਿਅਨ ਕੂੜ ਹਿਰਦੈ ਕਵਟ ਮਹਾਂ ਦੁਖ ਪਾਵੈ। ਮੋਹ ਕਾਲੇ ਕੂੜਿਆਰੀਆਂ ਕੂੜਿਆਰ ਕੂੜੋ ਹੋਏ ਜਾਵੈ। ਸਲੋਕ ਮਹੱਲਾ ਚੌਥਾ।

ਉਹਨਾਂ ਹਾਲਤ ਪਾਲਤ ਮੁਖ ਉਜਲੇ ਓਏ ਹਰ ਦਰਗਹ ਸੱਚੀ ਪੈ ਨਾਏ ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਉਹ ਜਿਹਾ ਬੀਜੇ ਤੇਹਾ ਫਲ ਖਾਏ ਜਾਂ ਸਤਿਗੁਰ ਸਰਾਪ ਨਦਰ ਕਰ ਦੇਖੇ ਸੁਆਵਗੀਰ ਸਭ ਉਗੜ ਆਏ ਓਏ ਜਿਹਾ ਚਿਤਵੈ ਨਿਤ ਤੇਹਾ ਪਾਇਨ ਓਏ ਤੇਹੋ ਜਿਹੇ ਦਈਏ ਬਜਾਏ ਨਾਨਕ ਦੋਹੇ ਸਿਰੇ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਵਾਏ ਮਹੱਲਾ ਚੌਥਾ ਇੱਕ ਮਨ ਇੱਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਬਥ ਹੋਵੇ ਸਾਈ ਖਾਏ ਬਿਨ ਸਤਿਗੁਰ ਸੋਜੇ ਨਾ ਪਵੈ ਅਹੰਕਾਰ ਨਾ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤੱਡ ਹੈ ਘਰ ਘਰ ਮੰਗਾਏ

ਜਿਉ ਲੋਹਾ ਪਾਰਸ ਭੇਟੀ ਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕੇ ਪ੍ਰਭ ਤੂੰ ਧਣੀ ਜਿਉ ਭਾਵੈ ਤਿਵੈ ਚਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਅਬ ਮਿਲਾਏ ਗੁਣ ਕੀ ਸਾਂਝ ਤਿਨ ਸਿਉ ਕਰੀ ਸਭ ਅਵਗੁਣ ਸ਼ਬਦ ਜਲਾਏ ਔਗੁਣ ਵਿਕੁਣ ਪੱਲਰੀ ਜਿਸ ਦੇਹ ਸੋ ਸੱਚੇ ਪਾਏ ਬਲਹਾਰੀ ਗੁਰ ਆਪਣੇ ਜਨ ਔਗੁਣ ਮੇਟ ਗੁਣ ਪ੍ਰਗਟੀ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ ਸਲੋਕ ਮਹੱਲਾ ਚੌਥਾ ਸਤਿਗੁਰ ਵਿੱਚ ਵੱਡੀ ਵਡਿਆਈ ਜੋ ਅਨਦਨ ਹਰ ਹਰ ਨਾਮ ਧਿਆਵੈ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਹਰ ਨਾਮ ਤਾਣ ਹਰ ਨਾਮ ਦੀਵਾਨ ਹਰ ਨਾਮੋ ਰੱਖ ਕਰਾਵੈ

ਫਿਰ ਸਤਿਗੁਰ ਕੀ ਸਰਨੀ ਪਵੈ ਤਾਂ ਉਭਰੈ ਜਾਂ ਹਰ ਹਰ ਨਾਮ ਧਿਆਵੈ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਏਵੈ ਭਾਵੈ ਮਹੱਲਾ ਚੌਥਾ।

ਦੇ ਝਗੜੇ ਦਈਏ ਉਸ ਦਾ ਗੱਲ ਪਾਇਆ ਉਹ ਗੱਲ ਭਰੋਸੇ ਕਰੇ ਬਹੁ ਤੇਰੀ ਉਸ ਦਾ ਪਾ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਘਰ ਘਰ ਹੰਡਾ ਜੋਰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ ਗੁਰਮੁਖ ਹੋਏ ਸੋ ਲਿਪਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚ ਹੋ ਓਨ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਨਾਏ ਪੂਰੇ ਗੁਰ ਕਾ ਬਚਨ ਉਪਰ ਆਇਆ ਗੁਰਸਿੱਖਾਂ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁੱਖਾਂ ਉਹ ਬੇਲਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਭ ਤੋਂ ਵੱਡਾ ਹੈ ਸੋ ਲਏ ਜਿਸ ਸਤਿਗੁਰ ਟਿੱਕੇ ਸੋ ਸਤਿਗੁਰ ਜੇ ਸੱਚ ਧਿਆਇਂਦਾ ਸੱਚ ਸੱਚਾ ਸਤਿਗੁਰ ਇੱਕੇ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਬਸ ਛਿੱਕੇ ਜੇ ਬਿਨ ਸਤਿਗੁਰ ਸੇਵੇ ਆਪ ਗੁਣਾਇੰਦੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਉਹ ਬੋਲੇ ਕਿਸੇ ਨਾ ਭਾਵਨੀ ਮੋਹ ਕਾਲੇ ਸਤਿਗੁਰ ਤੇ ਚੁੱਕੇ ਸ ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ ਜਮਾਈ ਅੰਨ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸ ਨਿਤ ਕੁਰਕਦਾ ਹਰ ਕਰਤੈ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿਨਕਾ ਕਾੜਾ ਅੰਦੇਸਾ ਸਭ ਲਾਹਿਓਨ ਜਿਨੇ ਸਤਿਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾਂ ਰਾਤੀ ਉਗੈ ਦੱਬਿਆ ਨਵੇਂ ਸੋਤ ਸਭ ਢਿੱਲਾ ਮਨਮੁੱਖਾਂ ਦਾ ਸਿਰ ਜੋਰਾ ਅਮਰ ਹੈ ਨਿਤ ਦੇਵ ਹੈ ਭਲਾ ਜੋਰਾ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕੁਸੁੱਧ ਨਾਰ ਸੇ ਜੋਰਾ ਪੁੱਛ ਚੱਲਾ ਸਤਿਗੁਰ ਕਹਿ ਆਖਿਆ ਜੋ ਚੱਲੈ ਸੋ ਸਤ ਪੁਰਖ ਭਲ ਭਲਾ ਜੋਰਾ ਪੁਰਸ਼ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਬੇਪਰਵਾਹ ਅਥਾਹ ਹੈ ਅਤੁਲ ਕਿਉਂ ਤੁਲੀਐ ਸੇ ਬਣਭਾਗੇ ਜੇ ਤੁਧ ਧਿਆਇਂਦੇ ਜਿਨ ਸਤਿਗੁਰ ਮਿਲੀਐ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਐ ਉਹਨਾਂ ਅੰਦਰ ਹੋਰ ਮੁੱਖ ਹੋਰ ਹੈ ਬਿਖ ਮਾਇਆ ਨੋ ਝੱਕ ਮਰਦੇ ਕੜੀਐ ਸਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਈ ਸੋ ਸੇਵਾ ਕਾਲੇ ਜਨ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸੱਚੈ ਵੱਖ ਕੱਢੇ ਜਜਮਾਲੇ ਸਚਿਆਰ ਸਿੱਖ ਬੈ ਸਤਿਗੁਰ ਪਾਸ ਘਾਲਣ ਕੂੜਿਆਰ ਨਾ ਲੱਭਣੀ ਕਿਤੇ ਥਾਏ ਭਾਲੇ ਜਿੰਨਾ ਸਤਿਗੁਰ ਕਾ ਆਖਿਆ ਸੁਖਾ ਵੈ ਨਾਹੀ ਤਿੰਨਾ ਮੋਹ ਭਲੇਰੇ ਫਿਰ ਦਈਏ ਗਾਲੇ ਜਿਨ ਅੰਦਰ ਪ੍ਰੀਤ ਨਹੀਂ ਹਰ ਕੀ ਰੀਸ ਸੇ ਕਿਚਰਕ ਬੇਰਾਈਅਨ ਮਨਮੁਖ ਬੇਤਾਲੇ ਸਤਿਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤੈ ਆਪਣੇ ਬਥ ਨਾਲੇ

ਦਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੈ ਸਾਵਾਸ ਸਾਹੋ ਪਾਥ ਸਾਹੋ ਸਭ ਹਰ ਕਾ ਕੀਆ ਸਭ ਜਨ ਕਉ ਆਏ ਕਰੈ ਰਹਿ ਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਹਰ ਵੱਡਾ ਸੇਵ ਅਤੁਲ ਸੁਖ ਪਾਇਆ ਗੁਰਪੂਰਾ ਦਾਨ ਦੀਆ ਹਰ ਨਿਚਲ ਨਿਤ ਬਖਸ਼ੇ ਚੜੈ ਸਵਾਇਆ ਕੋਈ ਨਿੰਦਕ ਬੜਿਆਈ ਦੇਖ ਨਾ ਸਕੈ ਸੋ ਕਰਤੈ ਆਪ ਪਚਾਇਆ ਜਨ ਨਾਨਕ ਗੁਣ ਬੋਲੈ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਇਆਲ ਹੈ ਬੜਦਾਤਾ ਦਾਣਾ ਤੁਰ ਜੇਵੜ ਮੈਂ ਹੋਰ ਕੋ ਦਿਸ ਨਾ ਆਵੇ ਤੂੰ ਹੈ ਸੁਗੜ ਮੇਰਾ ਮਨ ਭਾਣਾ ਮੋਹ ਕਟੰਬ ਦਿਸ ਆਮਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰ ਚਿਤ ਲਾਇਂਦੇ ਸੇ ਕੂੜਿਆਰ ਕੂੜਾ ਤਿੰਨ ਮਾਣਾ ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਚ ਪਚ ਮੋਏ ਅਜਾਣਾ ਸਲੋਕ ਮਹੱਲਾ ਚੌਥਾ ਅੱਗੋਂ ਦੇ ਸਤਭਾਉ ਨਾ ਦਿੱਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੈ ਅੱਧ ਵਿੱਚ ਫਿਰੈ ਮਨ ਮੁਖ ਬੇਚਾਰਾ ਗੱਲੇ ਕਿਉਂ ਸੁਖ ਪਾਵੈ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ

ਤਾਂ ਅਪਿਓ ਪੀਵੈ ਸਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੈ, ਸਦਾ ਆਨੰਦ ਰਹੇ ਦਿਨ ਰਾਤੀ, ਜਨ ਨਾਨਕ ਅਨਦਿਨ ਹਰ ਗੁਣ ਗਾਵੈ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪਰਵਾਤੇ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕੇ ਲਿਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ ਪੌੜੀ, ਜੋ ਤੁਰ ਸੱਚ ਧਿਆਏ ਦੇ ਸੇ ਬਿਰਲੇ ਥੋੜੇ, ਜੋ ਮਨ ਚਿਤ ਇੱਕ ਅਰਾਧ ਦੇ, ਤਿਨਕੇ ਬਰਕਤ ਖਾਹੇ ਅਸੰਖ ਕਰੋੜੇ, ਤੁਧਨੋ ਸਭ ਧਿਆਈਂਦੀ ਸੇ ਥਾਇ ਪਏ ਜੋ ਸਾਹਿਬ ਲੋੜੇ, ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਨ ਦੇ, ਸੇ ਮੋਏ ਮਰ ਜੰਮੇ ਕੋੜੇ, ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੈ ਮੁੱਖ ਘੋਲੇ, ਮਨ ਖੋਟੇ ਦਈਏ ਵਿਛੋੜੇ। ਸਲੋਕ ਮਹੱਲਾ ਚੌਥਾ।

ਆਇਆ ਤੜ ਸੁਣਿਆ ਸਬਤ ਜਗਤ ਵਿੱਚ ਭਾਈ ਬੇਮੁਖ ਸਣੈ ਨਫਰੈ ਪੌਲੀ ਪੌਦੀ ਫਾਵਾ ਹੋਇ ਕੈ ਉੱਠ ਕਰ ਆਇਆ ਅੱਗੇ ਸੰਗਤੀ ਕੁੜਮੀ ਬੇਮੁਖ ਰਲਨਾ ਨਾ ਮਿਲੈ ਤਾਂ ਬਹੁਟੀ ਭਤੀਜੀ ਫਿਰ ਆਣ ਘਰ ਪਾਇਆ ਹਲਤ ਪਲਤ ਦੋ ਵਹਿ ਗਏ ਨਿਤ ਭੁੱਖਾ ਕੂਕੇ ਤਿਹਾਇਆ

ਸੋ ਨਫਰੈ ਹੱਥ ਆਵੈ ਅਣਹੋਂਦੀ ਕਿਥੋਂ ਪਾਏ ਜਹ ਤੇ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ ਪੌੜੀ ਨਾਨਕ ਵਿਚਾਰੈ ਸੰਤ ਜਨ ਚਾਰ ਵੇਦ ਕਹਾਂਦੇ ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋ ਬੰਦੇ ਪ੍ਰਗਟ ਪਹਾਰਾ ਜਪਦਾ ਸਭ ਲੋਕ ਸੁਣਦੇ ਸੁਖ ਨ ਪਾਇਨ ਮੁਗਧ ਨਰ ਸੰਤ ਨਾਲ ਕਹਾਂਦੇ ਓਏ ਲੋਚਨ ਉਹਨਾਂ ਗੁਣੈ ਨੋ ਓਏ ਅਹੰਕਾਰ ਸੜਨ ਦੇ ਓਏ ਵਿਚਾਰੇ ਕਿਆ ਕਰੈ ਜਾ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਬੈਰ ਕਰੈ ਨਿਰਵੈਰ ਨਾਲ ਧਰਮ ਨਿਆਇ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੈ ਪਵੰਦੇ ਪੇੜ ਮੁਡਾਹੂ ਕੱਟਿਆ ਤਿਸ ਡਾਲ ਸਕੰਦੇ ਸਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰਾ ਸਤਿਗੁਰੂ ਘਟੈ ਨਾਈ ਇੱਕ ਤਿਲ ਕਿਸੈ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝੱਖ ਝੱਖ ਮਰੈ ਸਭ ਲੋਕਾਈ ਨਿੰਦਕਾਂ ਕੇ ਮੋਹਕਾਲੇ ਕਰੇ ਹਰ ਕਰਤਾ ਆਪ ਵਧਾਈ ਜਿਉ ਜਿਉ ਨਿੰਦਕ ਨਿੰਦ ਕਰੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ ਮਹੱਲਾ ਚੌਥਾ ਸਤਿਗੁਰ ਸੇਤੀ ਗਣਤ ਜੇ ਰੱਖੈ ਹਾਲਤ ਪਾਲਤ ਸਭ ਤਿਸਕਾ ਗਇਆ ਨਿਤ ਝਹੀਆਂ ਪਾਏ ਝੱਗੂ ਸੁੱਟੇ ਝੱਖਦਾ ਝੜ ਪਿਆ ਨਿਤ ਉਪਾਪ ਕਰੈ ਮਾਇਆ ਧਨ ਕਾਰਨ ਅਗਲਾ ਧਨ ਪੀ ਉੱਡ ਗਇਆ ਕਿਆ ਉਹ ਖੱਟੇ ਕਿਆ ਉਹ ਖਾਵੈ ਜਿਸ ਅੰਦਰ ਸਹਿਸਾ ਦੁੱਖ ਪਇਆ ਨਿਰਵੈਰਾ ਨਾਲ ਜੇ ਬੈਰ ਰਚਾਏ ਸਭ ਪਾਪ ਜਗਤ ਕਾ ਤਿਨ ਸਿਰ ਲਿਆ

ਜੋ ਤੁਰ ਸੱਚ ਧਿਆਏ ਦੇ ਸੱਚ ਸੇਵਣ ਸੱਚੇ ਤੇਰਾ ਮਾਣ ਉਹਨਾਂ ਅੰਦਰ ਸੱਚ ਮੁੱਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ।

ਸਾ ਲੋਕ ਮਹੱਲਾ ਚੌਥਾ ਧੁਰ ਮਾਰੇ ਪੂਰਾ ਸਤਿਗੁਰੂ ਸਹੀ ਹੁਣ ਸਤਿਗੁਰ ਮਾਰੇ ਜੇ ਮੇਲਣ ਨੂੰ ਬਹੁਤੇ ਰਾਲੋਚੀਐ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਏ ਨਾ ਲਹਨ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੈ ਹੁਣ ਉਹਨਾਂ ਨੂੰ ਦਸ ਮਾਰੇ ਜੰਮ ਜੰਦਾਰੇ ਗੁਰ ਬਾਬਾ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ

ਤਿਸ ਕਾਰਜ ਸਭ ਸਵਾਰੇ, ਜੋ ਇੱਛਾ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ, ਸਭ ਨਿਧਾਨ ਸਤਿਗੁਰੂ ਵਿੱਚ, ਜਿਸ ਅੰਦਰ ਹਰ ਉਰਤਾਰੇ, ਸੋ ਪਾਏ ਪੂਰਾ ਸਤਿਗੁਰੂ, ਜਿਸ ਲਿਖਿਆ ਲਿਖਤ ਲਲਾਰੇ, ਜਨ ਨਾਨਕ ਮੰਗੈ ਧੂੜ ਤਿੰਨ, ਜੋ ਗੁਰਸਿੱਖ ਮਿੱਤ ਪਿਆਰੇ। ਮਹੱਲਾ ਚੌਥਾ, ਜਿਨ ਕੋ ਆਪ ਦੇ ਵਡਿਆਈ, ਜਗਤ ਵੀ ਆਪੇ ਆਣ, ਤਿੰਨ ਕੋ ਪੈਰੀ ਪਾਏ, ਡਰੀਐ ਤਾਂ ਜੇ ਕਿਛ ਆਪ ਦੂਕੀ ਚੈ, ਸਭ ਕਰਤਾ ਆਪਣੀ ਕਲਾ ਵਧਾਏ। ਦੇਖੋ ਭਾਈ ਇਹੋ ਅਖਾੜਾ, ਹਰ ਪ੍ਰੀਤਮ ਸੱਚੇ ਕਾ, ਜਿਨ ਆਪਣੇ ਜੋਰ ਸਵਿਆਣ ਨਵਾਏ, ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸਵਾਮੀ, ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ। ਸਤਿਗੁਰ ਕੀ ਵਡਿਆਈ, ਨਿਤ ਚੜ੍ਹੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਸਤਿ

ਪਿਆਰਾ ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈ ਜਰਖਾਏ ਪੌੜੀ

ਸੇਵਕ ਭਾਏ ਸੇ ਜਨ ਮਿਲੇ ਗੁਰਸ਼ਬਦ ਸਵਾਰੇ, ਤੂੰ ਸੱਚਾ ਸਾਹਿਬ ਅਲਖ ਹੈ ਗੁਰਸ਼ਬਦ ਲਖਾਰੇ। ਸਲੋਕ ਮਹੱਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਸ ਦਾ ਆਖਿਆ ਕੋਈ ਨਾ ਲੱਗੇ ਨਿਤ ਉਹ ਜਾੜੀ ਪੁਕਾਰੇ ਖਲਾਂ। ਜਿਸ ਅੰਦਰ ਚੁਗ

ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ। ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਕੋ ਖਾਏ। ਗੱਲਾਂ ਉਪਰਤ ਭਾਵ ਸੁਨਾ ਹੋਈ ਬਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਓ ਸੱਚ ਕਰਤੇ ਕਾ ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਜਨ ਨਾਨਕ ਕਹੋ ਸਭ ਸੋ ਜੀ ਪਾਈ ਹਰ ਦਰਕੀਆਂ ਬਾਤਾਂ ਆਖ ਸੁਨਾਏ। ਮਹੱਲਾ ਚੌਥਾ ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ਤਿਨ ਕੋ ਦਰ ਢੋਈ ਨਾਹੀਂ। ਕੋਈ ਜਾਏ ਮਿਲੈ ਤਿੰਨ ਨਿੰਦਕਾਂ ਮੁੱਥ ਫਿੱਕੇ ਥੁੱਕ ਥੁੱਕ ਮੋਹ ਪਾਹੀ। ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਭੂਸੇ ਖਾਹੀ। ਜਿਨ ਗੁਰ ਗੋ ਪਿਆਪਣਾ ਸੇ ਲੈਂਦੇ ਢਾਹ ਫਰਾਹੀ। ਤਿਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾ

ਉਹਨਾਂ ਅੱਗੇ ਪਿੱਛੇ ਥਾਉ ਨਾਹੀ, ਜੋ ਸਤਿਗੁਰ ਮਾਰੇ ਤਿੰਨ ਜਾਏ ਮਿਲੇ, ਰਹਿੰਦੇ ਖੁਹਦੇ ਸਭ ਪਤ ਗਵਾਹੀ। ਓਏ ਅੱਗੇ ਕੁਸ਼ਟੇ ਗੁਰ ਕੇ ਫਿਟਕੇ, ਜੇ ਓਸ ਮਿਲੈ ਤਿਸ ਕੁਸ਼ਟ ਉਠਾਹੀ, ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੇ ਭਾਏ ਚਿਤ ਲਾਹੀ। ਧੁਰ ਕਰ ਤੈ ਆਪ ਲਿਖ ਪਾਇਆ, ਤਿਸ ਨਾਲ ਕਿਹੋ ਚਾਰਾ ਨਾਹੀ, ਜਨ ਨਾਨਕ ਨਾਮ ਅਰਾਦ ਤੂ, ਤਿਸ ਅੱਪੜ ਕੋ ਨਾ ਸਕਾਹੀ। ਨਾ ਵੈ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜੈ ਚੜਾਹੀ, ਮਹੱਲਾ ਚੌਥਾ ਜੇ ਹੁੰਦਾ ਗੁਰੂ ਬੈ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ, ਤਿਸ ਕੋ ਜਗਤ ਨਿਵਿਆਸਾ ਪੈਰੀ ਪਾਇਆ, ਜਸ ਵਰਤਿਆ ਲੋਈ। ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੈ, ਜਿਸ ਕੈ ਮਸਤਕ ਹੱਥ ਧਰਿਆ, ਗੁਰ ਪੂਰਾ ਸੋ ਪੂਰਾ ਹੋਈ। ਗੁਰ ਕੀ ਵਡਿਆਈ ਨਿਤ ਚੜੈ ਸਵਾਈ, ਅੱਪੜ ਕੋ ਨਾ ਸਕੋਈ, ਜਨ ਨਾਨਕ ਹਰ ਕਰਤਾ ਆਪ ਬੈ ਟਿਕਿਆ, ਆਪੇ ਪੈਜ ਰੱਖੈ ਪ੍ਰਭ ਸੋਈ ਪੌੜੀ। ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਭਗਤ ਸੰਭਾਲੇ, ਨਾਮ ਨਿਧਾਨ ਹਰ ਬਣ ਜੀਐ ਹੀਰੇ ਪਰਵਾਲੇ, ਬਿਨ ਕਾਇਆ ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬਿਤਾਲੇ, ਸੇ ਉੱਜੜ ਪਰਮ ਪਵਾਈਆ ਹੈ ਜਿਉ ਝਾੜ ਮਿਰਗ ਭਾਲੇ। ਸਲੋਕ ਮਹੱਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮਹਿ ਹੋਇਆ, ਨਰਕ ਘੋਰ ਦੁੱਖ ਖੂਹ ਹੈ, ਉਥਾ ਪਕੜ ਉਹ ਢੋਇਆ, ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ, ਓਨ ਹਾਲਤ ਪਾਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ, ਉਹ ਤੇਲੀ ਸੰਦਾ ਬਲਦ ਕਰ, ਨਿਤ ਭਲਕੇ ਉੱਠ ਪ੍ਰਭ ਜੋਇਆ, ਹਰ ਵੇਖੈ ਸੁਣੈ ਨਿਤ ਸਭ ਕਿਛ, ਤਿੱਦੂ ਕਿਛ ਗੁੱਜਾ ਨਾ ਹੋਇਆ, ਜੈਸਾ ਬੀਜੇ ਸੋ ਲੁਣੈ, ਜਿਹਾ ਪੁਰਬ ਕਿਨੈ ਬੋਇਆ, ਜਿਸ ਕਿਰਪਾ ਕਰੇ ਪ੍ਰਭ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ, ਗੁਰ ਸਤਿਗੁਰ ਪਿੱਛੇ ਤਰ ਗਿਆ, ਜਾਂ ਲੋਹਾ ਕਾਠ ਸੰਗੋਇਆ, ਜਨ ਨਾਨਕ ਨਾਮ ਤੇ ਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਮਹੱਲਾ ਚੌਥਾ। ਬੜ ਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ ਸਮਾਏ ਪੌੜੀ। ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੁਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਤ, ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਤ ਪੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸਰਵਣ ਸਰੋਤ, ਜਨ ਨਾਨਕ ਨਾਮ ਸਲਾਹੇ ਤੂੰ, ਸੱਚ ਸੱਚੇ ਸੇਵਾ ਤੇਰੀ ਹੋਤ। ਸਲੋਕ ਮਹੱਲਾ ਚੌਥਾ। ਸਾਵ ਰਸ ਤਿਨ ਕਹਿ ਹਿਰਦੈ ਹੈ, ਜਨ ਹਰ ਬਸਿਆ ਮਨ ਮਾਹੇ, ਹਰ ਦਰਗਹਿ ਤੇ ਮੁਖ ਉਜਲੇ, ਤਿਨ ਕੋ ਸਭ ਦੇਖਣ ਜਾਹੇ, ਜਿਨ ਨਿਰਭਉ ਨਾਮ ਤੇ ਆਇਆ, ਤਿਨ ਕੋ ਭਾਉ ਕੋਈ ਨਾਹੇ, ਹਰ ਉੱਤਮ ਤਿਨੇ ਸਰੇਵਿਆ, ਜਿਨ ਕੋ ਧੁਰ ਲਿਖਿਆ ਆਹੇ, ਤੇ ਹਰ ਦਰਗਹਿ

ਚਾਹੇ ਜਨ ਨਾਨਕ ਕੋ ਹਰ ਮੇਲ ਜਨ ਤਿਨ ਬੇਖ ਬੇਖ ਹਮ ਜੀਵਾ ਹੈ ਮਹੱਲਾ ਚੌਥਾ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ।

ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿਨ ਡਿੱਠਾ ਤਿਨਾ ਲਈ ਛੁਡਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ ਪੌੜੀ। ਸੱਚ ਸੱਚਾ ਸਤਿਗੁਰ ਅਮਰ ਹੈ, ਜਿਸ ਅੰਦਰ ਹਰ ਔਰ ਧਾਰਿਆ। ਸੱਚ ਸੱਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਜਾਂ ਡਿੱਠਾ ਪੂਰਾ ਸਤਿਗੁਰੂ, ਤਾਂ ਅੰਦਰੋਂ ਮਨ ਸਾਧਾਰਿਆ। ਬਲਹਾਰੀ ਗੁਰ ਆਪਣੇ, ਸਦਾ ਸਦਾ ਘੁੰਮ ਵਾਰਿਆ। ਗੁਰਮੁਖ ਜਿੱਤਾ ਮਨਮੁਖ ਹਾਰਿਆ, ਸਲੋਕ ਮਹੱਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਓਨ, ਮੁਖ ਗੁਰਮੁਖ ਨਾਮ ਤੇ ਆਏ ਸੀ। ਸੋ ਕਰੇ ਜੇ ਸਤਿਗੁਰ ਭਾਵ ਸੀ, ਗੁਰਪੂਰਾ ਘਰੀ ਵਸਾਏ ਸੀ। ਜਿਨ ਅੰਦਰ ਨਾਮ ਨਿਧਾਨ ਹੈ, ਤਿਨਕਾ ਭਉ ਸਭ ਗਵਾਏ ਸੀ। ਜਿਨ ਰੱਖਣ ਕੋ ਹਰ ਆਪ ਹੋਏ, ਹੋਰ ਕੇਤੀ ਝਾਖ ਝਾਖ ਜਾਏ ਸੀ। ਜਨ ਨਾਨਕ ਨਾਮ ਤੇ ਆਏ ਤੂੰ, ਹਰ ਹਾਲਤ ਪਲਤ ਛੋੜਾਏ ਸੀ। ਮਹੱਲਾ ਚੌਥਾ। ਗੁਰਸਿੱਖਾ ਕਹਿ ਮਨ ਭਾਮ ਦੇ, ਗੁਰ ਸਤਿਗੁਰ ਕੀ ਵਡਿਆਈ। ਹਰ ਰਾਖੋ ਪੈਜ ਸਤਿਗੁਰੂ ਕੀ, ਨਿਤ ਚੜ੍ਹੈ ਸਵਾਈ। ਗੁਰ ਸਤਿਗੁਰ ਕਹਿ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਛੁਡਾਈ। ਗੁਰ ਸਤਿਗੁਰ ਤਾਣ ਦੀਵਾਨ ਹਰ, ਤਿੰਨ ਸਭ ਆਣ ਨਿਵਾਈ। ਜਿੰਨੇ ਡਿੱਠਾ ਮੇਰਾ ਸਤਿਗੁਰ ਭਾਉ ਕਰ, ਤਿੰਨ ਕੇ ਸਭ ਪਾਪ ਗਵਾਈ। ਹਰ ਦਰਗਹਿ ਤੇ ਮੁਖ ਉਜਲੇ, ਬਹੁ ਸੋਭਾ ਪਾਈ।

ਤਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈ ਸੱਚ ਸੱਚਾ ਰਸ ਜਿਨ ਚਖਿਆ ਸੇ ਤ੍ਰਿਪਤ ਰਹੇ ਆਗਾਈ ਇਹੋ ਹਰ ਰਸ ਸੇ ਜਾਣਦੇ ਜਿਉਂ ਗੂੰਗੈ ਮਠਿਆਈ ਖਾਈ ਗੁਰਪੂਰੈ ਹਰ ਪ੍ਰਭ ਸੇਵਿਆ ਮਨ ਬਜੀ ਵਧਾਈ ਸਲੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਉਮਰ ਥਲ ਸੇ ਜਾਣਨ ਸੂਲੀਆਂ ਹਰ ਜਾਣ ਸੇ ਬਿਰਹੋ ਹਾਂ ਤਿੰਨ ਬਿਟੋਂ ਸਾਧ ਘੁੰਮ ਘੋਲੀਆ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਬਿਟੋਂ ਤਲ ਰੋਲੀਆ ਜੋ ਸਿੱਖ ਗੁਰ ਘਰ ਕਮਾਵੈ ਹਾਂ ਗੁਲਮ ਤਿੰਨਾਂ ਕਾ ਗੋਲੀਆ ਹਰ ਰੰਗ ਚਲੂ ਲੈ ਜੋ ਰੱਤੇ ਤਿੰਨ ਭਿੰਨੀ ਹਰ ਰੰਗ ਚੋਲੀਆ ਕਰ ਕਿਰਪਾ ਨਾਨਕ ਮੇਲ ਗੁਰਪਹਿ ਸਿਰ ਵੇਚਿਆ ਮੋਲੀਆ ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋਹ ਨਿਰਮਲ ਹੋਏ ਗੁਰਮੁਖ ਗੁਣ ਬੇਹਾਜੀ ਹੈ ਮਲਹੋ ਮੈਂ ਕੱਢੈ ਧੋਏ ਸੱਚ ਬਣੰਜਾ ਰੰਗ ਸਿਉਂ ਸੱਚ ਸੌਦਾ ਹੋਏ ਤੋਟਾ ਮੂਲ ਨ ਆਵੇ ਲਾਹ ਹਰ ਭਾਵੈ ਸੋਏ ਨਾਨਕ ਤਿੰਨ ਸੱਚ ਬਣੰਜਿਆ ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਾ ਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਬਸੈ ਸੱਚ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨੇ ਅਰਾਧਿਆ ਸੇ ਜਾਏ ਰਲੇ ਸੱਚ ਨਾਲੇ ਸੱਚ ਸੱਚਾ ਜਿਨੇ ਨਾ ਸੇਵਿਆ ਸੇ ਮਨਮੁਖ ਮੂੜ ਬੇਤਾਲੇ ਉਹ ਆਲ ਪਤਾਲ ਮੋਹ ਬੋਲਦੇ ਜੋ ਪੀਤਾ ਮਦ ਮਤ ਵਾਲੇ ਸਲੋਕ ਮਹੱਲਾ ਤੀਜਾ ਗੌੜੇ

ਸਦਾ ਸਦਾ ਰਾਵੇ। ਜਿਉਂ ਉਬਲੀ ਮਜੀਠੇ ਰੰਗ ਗਹਿ ਗਾ, ਤਿਉਂ ਸੱਚੇ ਨੂੰ ਜੀਓ ਦੇ। ਰੰਗ ਚੜੂਲੇ ਅਤਰਤੀ, ਸੱਚੇ ਸਿਉਂ ਲੱਗਾ ਨੇਹੋ। ਕੂੜ ਠੱਗੇ ਗੁੱਜੇ ਨਾ ਰਹਿ, ਕੂੜ ਮਲੰਮਾ ਪਲੇਟ ਧਰੇ ਹੋ। ਕੂੜੇ ਕਰਨ ਬੜਾਈਆਂ, ਕੂੜੇ ਸਿਉਂ ਲੱਗਾ ਨੇਹੋ। ਨਾਨਕ ਸੱਚਾ ਆਪ ਹੈ, ਆਪੇ ਨਦਰ ਕਰੇ। ਮਹੱਲਾ ਚੌਥਾ। ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਓਏ ਪੁਰਖ ਪੁਰਾਣੀ ਧਨ ਜਨ ਹੈ, ਉਪਦੇਸ਼ ਕਰੈ ਪਰ ਉਪਕਾਰਿਆ। ਹਰ ਨਾਮ ਦੜਾਵ ਹੈ, ਹਰ ਨਾਮ ਸੁਣਾਵੈ, ਹਰ ਨਾਮੇ ਜਗ ਨਿਸਤਾਰਿਆ। ਗੁਰ ਵੇਖਣ ਕੋ ਸਭ ਕੋਈ ਲੋਚੈ, ਨਾਭ ਖੰਡ ਜਗਤ ਨਮਸਕਾਰਿਆ। ਤੁਰੇ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਰ ਸਵਾਰਿਆ। ਤੂੰ ਆਪੇ ਪੂਜੈ ਪੂਜ ਕਰਾਵੈ, ਸਤਿਗੁਰ ਕੋ ਸਿਰਜਨ ਹਾਰਿਆ। ਕੋਈ ਵਿਛੜ ਜਾਏ ਸਤਿਗੁਰੂ ਪਾਸੋਂ, ਤਿਸ ਕਾਲਾ ਮੋਹ ਜਮ ਮਾਰਿਆ। ਤਿਸ ਅੱਗੇ ਪਿੱਛੇ ਢੋਈ ਨਾਹੀ, ਗੁਰਸਿੱਖੀ ਮਨ ਵਿਚਾਰਿਆ। ਸਤਿਗੁਰੂ ਨੋ ਮਿਲੇ ਸੇ ਜਨ ਉਭਰੇ, ਜਨ ਹਿਰਦੈ ਨਾਮ ਸੰਹਾਰਿਆ। ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ, ਹਰ ਜਪਿਓ ਹਰ ਨਿਸਤਾਰਿਆ। ਮਹੱਲਾ ਤੀਜਾ। ਹੋ ਮੈਂ ਜਗਤ ਭੁਲਾਇਆ, ਦੁਰਮਤ ਵਿਖਿਆ ਵਿਕਾਰ। ਸਤਿਗੁਰ ਮਿਲੈ ਤਾਂ ਨਦਰ ਹੋਏ, ਮਨਮੁਖ ਅੰਧ ਅੰਧਿਹਾਰ। ਨਾਨਕ ਆਪੇ ਮੇਲ ਲਏ, ਜਿਸ ਨੂੰ ਸ਼ਬਦ ਲਾਏ ਪਿਆਰ ਪੌੜੀ। ਸੱਚ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਭਿੱਜੈ। ਜਿੰਨੀ ਇੱਕ ਮਨ ਇੱਕ ਅਰਾਧਿਆ, ਤਿਨਕਾ ਕੰਧ ਨ ਕਬਹੂ ਛਿਜੈ। ਧਨ ਧਨ ਪੁਰਖ ਸਾਵਾਸ ਹੈ, ਜਿਨ ਸੱਚ ਰਸਨਾ ਅੰਮ੍ਰਿਤ ਪੀਜੈ। ਸੱਚ ਸੱਚਾ ਜਿਨ ਮਨ ਭਾਮਦਾ, ਸੇ ਮਨ ਸੱਚੀ ਦਰਗਹਿ ਲਿਜੈ। ਧਨ ਧਨ ਜਨਮ ਸਚਿਆਰੀਆ, ਮੁਖ ਉਜਲ ਸੱਚ ਕਰੀਜੈ। ਸਲੋਕ ਮਹੱਲਾ ਚੌਥਾ। ਸਾਕਤ ਜਾਇ ਨਿਵਹਿ ਗੁਰ ਆਗੈ, ਮਨ ਖੋਟੇ ਕੂੜ ਕੂੜਿਆਰੇ। ਜਾ ਗੁਰ ਕਹਿ ਉਠੋ ਮੇਰੇ ਭਾਈ, ਬਹਿ ਜਾਏ ਘੁਸਰ ਬਗਲਾਰੇ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਦੋ ਬਾਰੇ। ਓਏ ਅੱਗੇ ਪਿੱਛੇ ਬਹ ਮੋਹ ਛੁਪਾਇਨ, ਨਾਰਲਣੇ ਖੋਟੇ ਆਰੇ। ਉਹਨਾਂ ਦਾ ਭਖ ਸੋ ਉਥੈ ਨਾਹੀ, ਜਾਏ ਕੂੜ ਲਹਿਣ ਭੇੜਾਰੇ। ਜੇ ਸਾਗਤ ਨਰਖਾ ਵਾਈਐ ਲੋਚੀਐ, ਬੇ ਕੱਢੈ ਮੁਖ ਉਗਲਾਰੇ।

ਕਰੇ ਮਹੱਲਾ ਚੌਥਾ। ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਔਰ ਧਾਰਿਆ, ਸਤਿਗੁਰੂ ਨੂੰ ਅੱਪੜ ਕੋਈ ਨਾ ਸਕੇ ਜਿਸ ਬਲ ਸਿਰਜਨ ਹਾਰਿਆ, ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਬਡਾਰਿਆ, ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ, ਸਤਿਗੁਰੂ ਕਾ ਪਿੱਛੇ ਹਰ ਸਭ ਉਬਾਰਿਆ, ਜੋ ਮੰਦਾ ਚਿਤ ਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਣ ਹਾਰ ਮਾਰਿਆ, ਇਹ ਗੱਲ ਹੋਵੇ ਹਰ ਦਰਗਹਿ ਸੱਚੇ ਕੀ। ਜਨ ਨਾਨਕ ਅਗਮ ਵਿਚਾਰਿਆ ਪੌੜੀ, ਸੱਚ ਸੁਤਿਆਂ ਜਿਨੇ ਆਰਾਧਿਆ, ਜਾਂ ਉੱਠੇ ਤਾਂ ਸੱਚ ਚਵੇ, ਸੇ ਬਿਰਲੇ ਜੁਗ ਮੈਂ ਜਾਣੀਆ ਹੈ, ਜੋ ਗੁਰਮੁਖ ਸੱਚ ਰਵੇ, ਹਾਂ ਬਲਹਾਰੀ ਤਿੰਨ ਕਹੋ ਜੇ ਅਨਦਨ ਸੱਚ ਲਵੇ, ਜਿਨ ਮਨ ਤਨ ਸੱਚਾ ਭਾਮਦਾ, ਸੇ ਸੱਚੀ ਦਰਗਹਿ ਗਵੇ, ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਸਲੋਕ ਮਹੱਲਾ ਚੌਥਾ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪਰਵਾਨ, ਜਿਨ ਸਾਸ ਗਰਾਸ ਨ ਬਿਸਰੈ, ਸੇ ਪੂਰੇ ਪੁਰਖ ਪ੍ਰਧਾਨ, ਕਰਮੀ ਸਤਿਗੁਰ ਪਾਈਐ ਅਨੰਦਨ ਲੱਗੈ ਧਿਆਨ, ਤਿਨ ਕੀ ਸੰਗਤ ਮਿਲ ਰਹਾ

ਜੇ ਨਾਮ ਕਰੇ ਵਾਪਾਰ ਵਣ ਜਾ ਰਹੇ ਸਿੱਖ ਆਮਦੇ ਸ਼ਬਦ ਲਗਾਵਣ ਹਾਰ ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਰਜਨ ਹਾਰ ਪੌੜੀ ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨੇ ਆਰਾਧਿਆ ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋਂ ਹੀ ਸੱਚ ਲਾਧਿਆ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੰਟ ਕੁਮਾਰ ਤਿਨੀ ਸਾਧਿਆ ਸੱਚ ਸੱਚਾ ਸਭ ਤੋਂ ਵੱਡਾ ਹੈ ਸੱਚ ਸੇਵਨ ਸੇ ਸੱਚ ਰਲਾਧਿਆ ਸੱਚ ਸੱਚੇ ਨੂੰ ਸਾਵਾਸ ਹੈ ਸੱਚ ਸੱਚਾ ਸੇਵ ਫਲਾਧਿਆ ਸਲੋਕ ਮਹੱਲਾ ਚੌਥਾ ਮਨਮੁਖ ਪ੍ਰਾਣੀ ਮੁਗਧ ਹੈ ਨਾਮਹੀਣ ਭਰਮਾਏ ਬਿਨ ਗੁਰਮਨੁਆ ਨਾ ਟਿਕੈ ਫਿਰ ਫਿਰ ਜੂਨੀ ਪਾਏ ਹਰ ਪ੍ਰਭ ਆਪ ਦਇਆਲ ਹੋਏ ਤਾਂ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ ਸਾਲਾਹੇ ਤੂੰ ਜਨਮ ਮਰਨ ਦੁੱਖ ਜਾਏ ਮਹੱਲਾ ਚੌਥਾ ਗੁਰਸਾਲਾ ਹੀ ਆਪਣਾ ਬਹੁਵਿਧ ਰੰਗ ਸੁਭਾਏ ਸਤਿਗੁਰ ਸੇਤੀ ਮਨ ਰਤ

ਨਾਨਕ ਨਾਵੈ ਕੀ ਮਨ ਭੁੱਖ ਹੈ। ਮਨ ਤ੍ਰਿਪਤ ਹੈ ਹਰ ਰਸ ਖਾਏ ਪੌੜੀ। ਸੱਚ ਸੱਚਾ ਕੁਦਰਤ ਜਾਣੀਐ ਜਿਨ ਰਾਤੀ ਜਿਨ ਬਣਾਈਆਂ। ਸੋ ਸੱਚ ਸਾਲਾ ਹੀ ਸਦਾ ਸਦਾ ਸੱਚ ਸੱਚੇ ਕੀਆਂ ਬਣਿਆਈਆਂ। ਸਾਲਾ ਹੀ ਸੱਚ ਸਾਲਾ ਸੱਚ ਸੱਚ ਕੀਮਤ ਕਿਨੇ ਨਾ ਪਾਈਆ। ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆਂ। ਸੱਚ ਗੁਰਮੁਖ ਜਿਨੀ ਸਲਾਹਿਆ ਤਿੰਨਾਂ ਭੁੱਖਾਂ ਸਭ ਗਵਾਈਆਂ। ਸਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖੋਜੇਂਦਿਆਂ ਸੋ ਪ੍ਰਭ ਲੱਦਾ ਲੋੜ। ਬਿਸ਼ਟ ਗੁਰੂ ਮੈਂ ਪਾਇਆ ਜਨ ਹਰ ਪ੍ਰਭ ਦਿੱਤਾ ਜੋੜ। ਮਹੱਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਗੁਰਮੁਖ ਜਪ ਸ਼ਬਦ ਲਿਵਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ। ਜੋ ਤਿਸ ਭਾਵੈ ਸੋ ਕਰੇ ਕਰਾਇਆ ਨਾਨਕ ਬਜਦਾ ਜੰਤ ਬਜਾਇਆ ਪੌੜੀ। ਤੂੰ ਕਰਤਾ ਸਭ ਕਿਛ ਜਾਣਦਾ ਜੋ ਜੀਆਂ ਅੰਦਰ ਵਰਤਾ। ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤਾ। ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤਾ। ਤੂੰ ਘੱਟ ਘੱਟ ਇੱਕ ਵਰਤਦਾ ਸੱਚ ਸਾਹਿਬ ਚਲਤ। ਸਤਿਗੁਰ ਨੂੰ ਮਿਲੇ ਸੋ ਹਰ ਮਿਲੇ ਨਾ ਹੀ ਕਿਸੇ ਪਰਤ। ਸਲੋਕ ਮਹੱਲਾ ਚੌਥਾ। ਇਹ ਮਨੁਆ ਦ੍ਰਿੜ ਕਰ ਰੱਖੀਐ ਗੁਰਮੁਖ ਲਾਈਐ ਚਿੱਤ। ਕਿਉਂ ਸਾਸ ਗਰਾਸ ਬਿਸਾਰੀਐ ਬਹਿੰਦਿਆਂ ਉੱਠਦਿਆਂ ਨਿਤ। ਮਰਨ ਜੀਵਨ ਕੀ ਚਿੰਤਾ ਗਈ ਇਹੋ ਜੀਅੜਾ ਹਰ ਪ੍ਰਭ ਵਸ। ਜਿਉਂ ਭਾਵੈ ਤਿਉਂ ਰੱਖ ਤੂੰ ਜਨ ਨਾਨਕ ਨਾਮ ਬਖਸ਼। ਮਹੱਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨਾ ਜਾਣੈ ਖਿਨ ਆਗੈ ਖਿਨ ਪੀਛੈ। ਸਦਾ ਬੁਲਾਈਐ ਮਹਿਲ ਨ ਆਵੈ ਕਿਉਂ ਘਰ ਦਰਗੈ ਸੀਜੈ। ਸਤਿਗੁਰ ਕਾ ਮਹਿਲ ਬਿਰਲਾ ਜਾਣੈ ਸਦਾ ਰਹਿ ਕਰ ਜੋੜ। ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਪੌੜੀ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਿਸਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜ੍ਹੀ ਚਵਗਣ ਬੰਨੇ। ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ। ਸਲੋਕ ਮਹੱਲਾ ਤੀਜਾ। ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ। ਹਲਤ ਪਾਲਤ ਦੋ ਵਹਿ ਗਏ ਦਰਗਹਿ ਨਾਹੀ ਠਾਉ। ਉਹ ਬੇਲਾ ਹੱਥ ਨਾ ਆਵੇ ਫਿਰ ਸਤਿਗੁਰ ਲੱਗੈ ਪਾਈ। ਸਤਿਗੁਰ ਕੀ ਗਣਤੈ ਘੁਸੀਐ ਦੁੱਖੇ ਦੁੱਖ ਵਿਹਾਏ। ਸਤਿਗੁਰ ਪੁਰਖ ਨਿਰਵੈ

ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕਰੋਧ ਜੂਆ ਮਤ ਹਾਰੀ ਕੂੜਕ ਸਤ ਉਹ ਪਾਪ ਕਮਾਵੈ ਕਿਆ ਉਹ ਸੁਣੈ ਕਿਆ ਆਖ ਸੁਣਾਵੈ ਅੰਨਾ ਬੋਲਾ ਕੋਈ ਉੱਜੜ ਪਾਏ ਮਨਮੁਖ ਅੰਧਾ ਆਵੈ ਜਾਏ ਬਿਨ ਸਰਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪੌੜੀ ਜਿਨ ਕੇ ਚਿਤ ਕਠੋਰ ਹੈ ਸੇ ਬਹ ਨ ਸਤਿਗੁਰ ਪਾਸ ਉਥੈ ਸੱਚ ਵਰਤਦਾ ਕੁੜਿਆਰਾ ਚਿਤ ਉਦਾਸ ਓਏ ਬਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹ ਕੂੜਿਆਰਾ ਪਾਸ ਜਿਸ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੇ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਸਲੋਕ ਮਹੱਲਾ ਪੰਜਵਾਂ।

ਬਰਤ ਸਭ ਜਾਹਰ ਮਹੱਲਾ ਪੰਜਵਾਂ ਮੁੱਢੋਂ ਭੁੱਲੇ ਮੁੱਢ ਤੇ ਕਿੱਥੇ ਪਾਏ ਨ ਹੱਥ ਤਿੰਨੇ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ ਪੌੜੀ ਪੰਜਵੀਂ ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ ਤੱਕੈ ਨਾਰ ਪੁਰਾਈਆਂ ਲੁਕ ਅੰਦਰ ਠਾਣੀ ਸੰਨੀ ਦੇਨ ਬਖੰਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਇਲ ਫਰੇ ਸਤਾ ਤਿਲ ਪੀੜੇ ਕਹਾਣੀ ਸਲੋਕ ਮਹੱਲਾ ਪੰਜਵਾਂ ਸੇਵਕ ਸੱਚੇ ਸਾਹ ਕੇ ਸਹੀ ਪ੍ਰਵਾਨ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੂਹੇ ਅਜਾਣ ਮਹੱਲਾ ਪੰਜਵਾਂ ਜੋ ਧੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ ਰਾਮ ਨਾਮ ਧਨ ਬਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾਂ

ਵਿੱਚ ਦੇਹੀ ਭਖੈ ਸੱਚਾ ਸਾਹਿਬ ਮਾਰਿਆ ਸੱਚਾ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ ਨਾਨਕ ਤੇ ਸਰਨਾਗਤੀ ਜੋ ਪੁਰਖ ਅਲਖੈ ਸਲੋਕ ਮਹੱਲਾ ਪੰਜਵਾਂ ਨਰਕ ਘੋਰ ਬਹੁ ਦੁੱਖ ਕਣੇ ਅਕਿਰਤ ਘਣਾ ਕਾ ਥਾਨ ਤਿੰਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ ਪੰਜਵਾਂ ਅਭਕਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੇ ਆਪ ਭੁਲਾਏ ਨਾਨਕਾ ਪਚ ਭਜੋ ਨੀ ਪਾਹੇ ਪੌੜੀ ਪੰਜਵਾਂ ਤੁਸ ਦਿੱਤਾ ਪੂਰਾ ਸਤਿਗੁਰੂ ਹਰ ਤਨ ਸੱਚ ਅਖੁੱਟ ਸਭ ਅੰਦੇਸੇ ਮਿਟ ਗਏ ਜਮਕਾ ਭਉ ਛੁੱਟ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ ਬਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ ਨਾਨਕ ਕਉ ਗੁਰ ਬਖਸ਼ਿਆ ਨਾਮੇ ਸੰਗ ਜੁੱਟ ਸਲੋਕ ਮਹੱਲਾ ਚੌਥਾ ਤਪਨ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ ਅੱਗੋਂ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿੱਛੋਂ ਦੇ ਪਛਤਾਏ ਕਹਿ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਥੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਾਹੀ ਧਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ ਭਾਈ ਇਹ ਤਪਾ ਨਾ ਹੋ ਵੀ ਬਗਲਾ ਹੈ ਬੈ ਸਾਰ ਜਨਾ ਵਿਚਾਰਿਆ ਸਤ

ਬਣੀਆ ਜਾਂ ਨਾਨਕ ਖਸਮ ਵੱਡਾ ਹੈ ਸਭਨਾ ਦਾ ਧਣੀਆ। ਸਲੋਕ ਮਹੱਲਾ ਚੌਥਾ। ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਨੰਦਨ ਗੁਦਰਾ ਸ਼ਬਦ ਨਾ ਕਰਾ ਵਿਚਾਰ ਸੁਧ ਮਤ ਕਰਤੇ ਸਭ ਹਿਰ ਲਈ ਬੋਲਣ ਸਭ ਵਿਕਾਰ ਜਿਤੈ ਕਿਤੈ ਨਾ ਸੰਤੋਖੀ ਹੈ ਅੰਤਰ ਤਿਸਨਾ ਬਹੁ ਅਗਿਆਨ ਅੰਧਿਹਾਰ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਮਹੱਲਾ ਚੌਥਾ। ਜਿੰਨਾ ਅੰਦਰ ਦੂਜਾ ਭਾਉ ਹੈ ਤਿੰਨਾ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੈ ਜਾਏ ਭਵਾਈ ਹੈ ਸੁਪਨਾ ਸੁੱਖ ਨਾ ਕੋਈ ਕੂੜ ਕਮਾਵੈ ਕੂੜ ਉਚਰੈ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਈ ਨਾਨਕ ਧਾਤ ਲਿਵੈ ਜੋੜ ਨਾ ਆਵੇ ਜੇ ਲੋਚੈ ਸਭ ਕੋਈ ਜਿਨ ਕਹੁ ਪੋਤੈ ਪੁੰਨ ਪਿਆ ਤਿੰਨਾ ਗੁਰਸਬ ਦੀ ਸੁਖ ਹੋਏ। ਪੌੜੀ ਮਹੱਲਾ ਪੰਜਵਾਂ। ਨਾਨਕ ਵਿਚਾਰੈ ਸੰਤ ਮੁਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋ ਬੰਦੇ ਪ੍ਰਗਟ ਪਹਾਰੈ ਜਾਪਦੇ ਸਭ ਲੋਕ ਸੁਣਦੇ ਸੁਖ ਨ ਪਾਇਨ ਮੁਗਧ ਨਾਰ ਸੰਤ ਨਾਲ ਕਹੰਦੇ। ਓਏ ਲੋਚਨ ਉਹਨਾਂ ਗੁਣਾਂ ਨੂੰ ਓਏ ਅਹੰਕਾਰ ਸੜਨ ਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਵੈਰ ਕਰਨ ਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੈ ਪਵੰਦੇ ਪੇੜ ਮੁਢਾਹੂ ਕੱਟਿਆ ਤਿਸ ਡਾਲ ਸੁਕੰਦੇ। ਸਲੋਕ ਮਹੱਲਾ ਪੰਜਵਾਂ। ਗੁਰੂ ਨਾਨਕ ਹਰ ਨਾਮ ਦ੍ਰਿੜਾਇਆ ਭੰਜਣ ਘੜਨ ਸਮਰੱਥ ਪ੍ਰਭ ਸਦਾ ਸੰਭਾਲ ਹੈ ਮਿੱਤਰ ਤੂੰ ਦੁੱਖ ਸਵਾਇਆ ਲੱਥ। ਮਹੱਲਾ ਪੰਜਵਾਂ। ਖੁਦਿਆ ਬੰਤ ਨਾ ਜਾਣੇ ਲਾਜ ਕੋ ਲਾਜ ਕੋ ਬੋਲ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜੇ ਵੇਹੇ ਕਰਮ ਕਮਾਮਦਾ ਤੇ ਵੇਹੇ ਫਲ ਤੇ ਚੱਬੇ ਤੱਤਾ ਲੋਹ ਸਾਰ ਵਿੱਚ ਸੰਗੈ ਪਲ ਤੇ ਘੱਤ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ ਕਾਈ ਆਸਨਾ ਪੁੰਨੀਆਂ ਨਿਤ ਪਰਮਲ ਹਿਰ ਤੇ ਕੀ ਆ ਨਾ ਜਾਣਿਆ ਕਿਰਤ ਘਣ ਵਿੱਚ ਜੋਨੀ ਫਿਰਤੇ ਸਭੇ ਧਿਰਾਂ ਨੇ ਖੁੱਟੀ ਅਸ ਹਿਰ ਲਈ ਅਸ ਧਰਤੇ ਵਿਜਨ ਕਲਹਿ ਨਾ ਦੇਵ ਦਾ ਤਾਂ ਲਿਆ ਕਰਤੇ ਜੋ ਜੋ ਕਰਤੇ ਅਹਮੇ ਉਹ ਝੜ ਧਰਤੀ ਪੜਤੇ। ਸਲੋਕ ਮਹੱਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਵਾਸਨਾ ਸਮਾਣੀ ਹਰ ਦਰ ਸੋਭਾ ਮਹਾ ਉੱਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨ ਮਾਲ। ਮਹੱਲਾ ਚੌਥਾ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੈ ਸਤਿਗੁਰ ਭਾਵੈ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਸਤਿਗੁਰ ਆਖੈ ਸੋ ਕਾਰ ਕਮਾਵਨ ਸੋ ਜਪ ਕਮਾਵੈ ਗੁਰਸਿੱਖਾਂ ਕੀ ਘਾਲ ਸੱਚਾ ਥਾਏ ਪਾਵੈ ਬਿਨ ਸਤਿਗੁਰ ਕੇ ਹੁਕਮੈ ਜੇ ਗੁਰਸਿੱਖਾਂ ਪਾਸੋ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੈ ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੈ ਜੇ ਠੱਗੀ ਆਵੈ ਠੱਗੀ ਉੱਠ ਜਾਏ ਤਿਸ ਨੇੜੈ ਗੁਰਸਿੱਖ ਮੂਲ ਨ ਆਵੈ ਬ੍ਰਹਮ ਵਿਚਾਰ ਨਾਨਕ ਅਕਸ ਨਾਏ ਜੇ ਬਿਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾਂ ਦੁੱਖ ਪਾਵੈ ਪੌੜੀ

ਜਿਉਂ ਭਾਵੈ ਤਿਉਂ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵਾਢੋ ਵੱਡੇ ਸੁੱਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु।

Bahiguru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛਾੜ ਕੇ ਗਹਿੋ ਤੁਹਾਰ ਉਦਵਾਰ, ਵਾਹਿ ਗਹਿ ਕੀ ਲਾਜਿਆ ਗੋਬਿੰਦ ਦਾਸ ਤੁਹਾਰ। ਤਿੰਨੇ ਤਾਪ ਨਿਵਾਰਨ ਹਾਰ, ਦੁਖਾਂਤਾ ਸੁਖਰਾਸ, ਤਾਕੋ ਬਿਘਨਾ ਕਬੂ ਲਾਗ, ਜਾ ਕੀ ਪ੍ਰਭ ਆਗੇ ਅਰਦਾਸ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾ ਮੈਨੂੰ ਯੋਗ ਕਿਤੋ, ਮੈਂ ਨਿਰਗੁਣ ਹਾਰੇ ਕੋ ਗੁਣ ਆਪੇ ਤਰਸ ਪਿਓ, ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮੇਲੇ, ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਦੀਵੇ ਹਾਰੇ, ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਦੀਵੇ ਹਾਰੇ ਆ।

ਸਤਿਗੁਰੂ ਸ੍ਰੀ ਗੁਰਬਖਸ਼ ਸਾਹਿਬ ਮਹਾਰਾਜ ਜੀ ਬਾਬ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਇਹ ਸ਼ਬਦ ਅੱਜ ਆਪਾਂ ਸ਼ਾਮ ਵੇਲੇ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਸੂਰਮਾ ਉਹ ਹੈ ਜਿਹੜਾ ਖਾਲਸਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਕਰੈ ਨਿਤ ਜੰਗ। ਖਾਲਸੇ ਨੇ ਰੋਜ਼ਾਨਾ ਜੰਗ ਕਰਨੀ, ਰੋਜ਼ਾਨਾ ਲੜਾਈ ਕਰਨੀ ਹੈ, ਰੋਜ਼ਾਨਾ ਯੁੱਧ ਕਰਨਾ। ਉਹ ਯੁੱਧ, ਉਹ ਲੜਾਈ ਕੋਈ ਬਾਹਰੀ ਲੜਾਈ ਨਹੀਂ, ਉਹ ਲੜਾਈ ਅੰਦਰਲੀ ਲੜਾਈ ਹੈ। ਮਨੁੱਖ ਨੂੰ ਚਾਰ ਸਫੇਰਿਓ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਮਹਾਬਲੀ ਘੇਰੀ ਖੜੇ ਹਨ। ਇਹਨਾਂ ਨੂੰ ਜਿੱਤਣ ਵਾਸਤੇ ਗੁਰੂ ਕੇ ਖਾਲਸੇ ਨੇ ਰੋਜ਼ਾਨਾ ਜੰਗ ਕਰਨੀ, ਰੋਜ਼ਾਨਾ ਯੁੱਧ ਕਰਨਾ ਹੈ। ਸਾਹਿਬ ਗੁਰੂ ਪੰਚਮ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਹਿ ਰਹੇ ਹਨ ਕਿ ਜਿਸ ਕਿਸੇ ਪ੍ਰਾਣੀ ਨੂੰ ਉਸ ਮਾਲਕ ਦੇ ਚਰਨਾਂ ਦਾ ਪਿਆਰ ਲੱਗ ਗਿਆ, ਅਸਲੀਅਤ ਦੇ ਵਿੱਚ ਉਹ ਸੂਰਮਾ ਹੈ ਜਿਹੜਾ ਆਪਣੇ ਪੂਰਨ ਗੁਰੂ ਦੀ ਕਿਰਪਾ ਸਦਕਾ ਪੂਰਨ ਗੁਰੂ ਦੀ ਓਟ ਲੈ ਕੇ ਆਪਣੀ ਆਤਮਾ ਤੇ ਜਿੱਤ ਪ੍ਰਾਪਤ ਕਰਦਾ ਹੈ। ਆਤਮ ਜਿਣੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਰਹਾਉ ਦੀ ਤੁਕ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ। ਆਪਣੇ ਮਨ ਕਰਕੇ ਜਿਹੜਾ ਉਸ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਦਾ ਹੈ ਉਹ ਅਵਸ਼ ਹੀ ਇਸ ਸੰਸਾਰ ਵਿੱਚ ਰਹਿੰਦਿਆਂ ਆਤਮਾ ਨੂੰ ਜਿੱਤ ਕੇ ਬਲਵਾਨ ਯੋਧਾ ਬਣ ਜਾਂਦਾ ਹੈ। ਸਾਹਿਬ ਸਤਿਗੁਰੂ ਜੀ ਕਹਿੰਦੇ ਪਾਵਨ ਪਵਿੱਤਰ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਸਤਿਗੁਰੂ ਜੀ ਦਾ, ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ। ਐਸਾ ਕੋਈ ਯੋਧਾ ਹੈ ਜਿਹਨੇ ਇਹਨਾਂ ਪੰਜਾਂ ਨੂੰ ਮਾਰ ਦਿੱਤਾ ਹੋਵੇ, ਪੰਜਾਂ ਤੇ ਜਿੱਤ ਪ੍ਰਾਪਤ ਕਰ ਲਈ ਹੋਵੇ? ਸੋ ਉਹ ਯੋਧਾ ਕੇਵਲ ਉਹੀ ਹੈ ਜਿਸ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਹਨ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਤ ਹੈ ਸੂਰਾ। ਆਓ ਗੁਰੂ ਕੋਲੋਂ ਉਸ ਮਾਲਕ ਦੇ ਨਾਮ ਦਾ ਰੰਗ, ਉਸ ਮਾਲਕ ਦੇ ਨਾਮ ਦਾ ਪਿਆਰ ਮੰਗਣ ਵਾਸਤੇ ਅਰਦਾਸ ਕਰੀਏ। ਇਹ ਕੋਸ਼ਿਸ਼ ਕਰੀਏ, ਇਹ ਯਤਨ ਕਰੀਏ ਕਿ ਅਸੀਂ ਵੀ ਇਹਨਾਂ ਪੰਜਾਂ ਤੇ ਜਿੱਤ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸਾਹਿਬ ਸਤਿਗੁਰ ਗੁਰਪੰਚਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਇਹ ਸ਼ਬਦ ਇਕਾਗਰਤਾ ਸਹਿਤ ਸਰਵਣ ਕਰੀਏ।